ਖੁਆਰ ਹੋਏ ਸਭ ਲੈਂਗੇ ਬੱਚੇ ਸੁਣ ਜੋ ਦੋਹਰਾ ਉੱਠ ਕੇ ਸਵਾਹ ਮਲਿਚ ਕੇ ਕਰ ਕੂੜਾ ਪਾਸਾਰ ਡੰਕਾ ਬਾਜੇ ਫਤਿਹ ਕਾਰ ਨਹੀਂ ਕਲਮ ਦੋ ਤਾਰ ਚਾਤਰ ਚੱਕਰ ਵਰਤੀ ਚਾਤਰ ਚੱਕਰ ਭੁਗਤੇ ਸੋਇਆ ਮੋ ਸਬਦਾ ਸਰਦਾਸ ਤੇਰੇ ਦੁਕਾਲ ਅੰਪਰਣਾ ਸੀ ਰਿਆਲ ਸਰੂਪੇ ਸਦਾ ਅਸੰਗੇ ਆਪਣੀ ਬਿਭੂਤੇ ਦੇਖ ਕੇ ਗੁਫਦਮ ਸੁਰ ਵਿਦਰੇ ਆਪ ਤੇ ਜਨਾਨਕ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਅਕਾਲ ਪੁਰਖ ਜੀ ਸਹਾਏ ਦਰਬਾਰਨ ਮੇ ਤੇਰੋ ਦਰਬਾਰਾ ਸਚਖੰਡ ਵਸਨ ਨਿਰਕਾਰਾ ਲਛਮੀ ਕੜੀ ਤੁਮਰੇ ਦਰਬਾਰਾ ਸਰਦੇ

ਸਾਸਰ ਸਿਮ੍ਰਿਤ ਬਖਾਨ ਕਹੁ ਕਥਤ ਹੀ ਸੋ ਪੁਰਾਨ। ਕਈ ਅਗਨ ਹੋਤਰ ਕਰੰਤ ਕਈ ਉਰਧ ਤਾਪ ਤੁਰੰਤ ਕਈ ਉਰਧ ਬਾਹੁ ਸੰਨਿਆਸ ਕਹੁ ਚੋਕ ਫੇਸ ਉਦਾਸ ਕਹੁ ਨਿ

ਹੁਕਮਲ ਹਰਿ ਗਜ ਗਦ ਹਾ ਵਿਭੂਤ ਦਾਰਿਕ ਦੁਆ ਮਸਾਨ ਬਾਸ ਕਰਿਓਈ ਕਰਤ ਹੈ ਹੁਕਮਟ ਬਾਸੀ ਲਗੇ ਡੋਲਤ ਉਦਾ ਸਿਮ੍ਰਿਗ ਤਰਵਰ ਸਦੀਵ ਮੁਨ ਸਾਦੇ ਮਰਤ ਹੈ ਬਿੰਦ ਕੇ ਸਦਈਤਾ ਹੀ ਜਗੀ ਬਡਈਆ ਦੇ ਦਬੰਦਰ ਸਦੀਵ ਪਾਇ ਨਾ ਗਈ ਫਿਰਤ ਹੈ ਅੰਗਨਾਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਏਕ ਗਿਆਨ ਕੇ ਬਿਹੀਨ ਛੀਨ ਕਹਿ ਸਕੈ ਤਰਤ ਹੈ ਭੂਤ ਬਨ ਚਾਰੇ ਛਿਤ ਛਾਉਣਾ ਸਭ ਦੁਦਾ ਧਾਰੀ ਪਾਉਣ ਕੇ ਆਹਾਰੀ ਸੋ ਭੁਜੰਗ ਜਾਨੀਅਤ ਹੈ ਤ੍ਰਿਣ ਕੇ ਪਛਈਆ ਧਨ ਲੋਭ ਕੇ ਤਜਈਆ ਤੇ ਤੁਕਉਵਨ ਕੇ ਜਈਆ ਬ੍ਰਿਕ ਭਈਆ ਮਾਨੀਅਤ ਹੈ ਨਭ ਕੇ ਉਡਈਆ ਤਾਹੇ ਪੰਛੀ ਕੀ ਬਡਈਆ ਦੇ ਤਗੁਲਾ ਬਿਡਾਲ ਬ੍ਰਿਕ ਧਿਆਨੀ ਠਾਨੀਅਤ ਹੈ ਜੇਤੇ ਵੱਡੇ ਗਿਆਨੀ ਤੇ ਨੋ ਜਾਨੀ ਪੈ ਬਖਾਨੀ ਨਾਹੇ ਅਸ ਨ ਪ੍ਰਪੰਚ ਮਨ ਭੂਲ ਆਨੀਅਤ ਹੈ ਭੂਮ ਕੇ ਬਸਈਆ ਤਾਹੇ ਭੂਚਰੀ ਕੇ ਜਈਆ ਕਹੇ ਨਭ ਕੇ ਉਡਈਆ ਸੋ ਚਿਰਈਆ ਕਹਿ ਬਖਾਨੀ ਹੈ ਫਲ ਕੇ ਪਛਈਆ ਤਾਹੇ ਬਾਂਦਰੀ ਕੇ ਜਈਆ ਕਹੇ ਆਦਸ ਫਿਰਈਆ ਤੈ ਤੂਤ ਕੇ ਪਛਾਨੀ ਹੈ ਜਲ ਕੇ ਤਰਈਆ ਕੋ ਗੰਗੇ ਰਿਸੀ ਕਹਤ ਜਗ ਆਗ ਕੇ ਪਛਈਆ ਸੋ ਚਕੋਰ ਸਮਾਨੀ ਹੈ ਸੂਰਜ ਸਿਵਈਆ ਤਾਹੇ ਕੌਲ ਕੀ ਵਡਾਈ ਦੇਤ ਚੰਦਰਮਾ ਸਿਵਈਆ ਕੋ ਕਵੀ ਕੇ ਪਹਿਚਾਨੀ ਹੈ ਨਾਰਾਇਣ ਕਛ ਮਛ ਤਿੰਦੁਆ ਕਹਤ ਸਭ ਕੌਲ ਨਾਭ ਕੌਲ ਜਹ ਤਾਲ ਮੈ ਰਹਤ ਹੈ ਗੋਪੀਨਾਥ ਗੁਜਰ ਗੋਪਾਲ ਸਭੇ ਦੇ ਨਚਾਰੀ ਲਿਖੀ ਕੇ ਸਨਾਮ ਕੇ ਮਹੰਤ ਲਹੀਅਤ ਹੈ ਮਾਧਵ ਭਵਰ ਓ ਅਡਿਰ ਕੋ ਕਨਈਆ ਨਾਮ ਕੰਸ ਕੋ ਬਧਈਆ ਜਮ ਦੂਤ ਕਹੀਅਤ ਹੈ ਮੂੜ ਰੂੜ ਪੀਟਤ ਨ ਗੂੜਤਾ ਕੋ ਭੇਦ ਪਾਵੇ ਪੂਜਤ ਨ ਤਾਹੇ ਜਾ ਕੇ ਰਖੇ ਰਹੀਅਤ ਹੈ ਵਿਸ਼ਵਪਾਲ ਜਗਤਕਾਲ ਦੀਨ ਦਇਆਲ ਬੈਰਿਸਾਲ ਸਦਾ ਪ੍ਰਤਪਾਲ ਜਮ ਜਾਲ ਤੇ ਰਹਤ ਹੈ ਜੋਗੀ ਜੱਟਾਧਾਰੀ ਸਤੀ ਸਾਜੇ ਵੱਡੇ ਬ੍ਰਹਮਚਾਰੀ ਧਿਆਨ ਕਾਜ ਭੂਖ ਪਿਆਸ ਦੇਹ ਪੈ ਸਹਤ ਹੈ ਨਿਉਲੀ ਕਰਮ ਜਲ ਹੋਮ ਪਾਵਕ ਪਵਨ ਹੋਮ ਅਧੋ ਮੁਖ ਏਕ ਪਾਇਨ ਠੰਡ ਨ ਪਹਤ ਹੈ ਮਾਨਵ ਫਨਿੰਦ ਦੇਵ ਦਾਨਵ ਨ ਪਾਵੇ ਭੇਦ ਬੇਦ ਯੋਕ ਤੇਬ ਨੇਤ ਨੇਤ ਕਹਿ ਕਹਤ ਹੈ ਨਾਚਤ ਫਿਰਤ ਮੋਰ ਬਾਦਰ ਕਰਤ ਗੋਰ ਦਾਮਨੀ ਅਨੇਕ ਪਾਉ ਕਰਿਓਈ ਕਰਤ ਹੈ ਚੰਦਰਮਾ ਤੇ ਸੀਤਰ ਨ ਸੂਰ ਸੇ ਤਪਤ ਦੇਜ ਇੰਦਰ ਸੋਨ ਰਾਜ ਭਵ ਭੂਮ ਕੋ ਭਰਤ ਹੈ ਸੇਵ ਸੇ ਤਪਸੀ ਆਦਿ ਬ੍ਰਹਮਾ ਸੇ ਨ ਬੇਦਚਾਰੀ ਸਨਤ ਕੁਮਾਰ ਸੀ ਤਪਸਿਆ ਨ ਅਨਤ ਹੈ ਗਿਆਨ ਕੇ ਬਿਹੀਨ ਕਾਲ ਫਾਂਸ ਕੇ ਅਧੀਨ ਸਦਾ ਜੁਗਨ ਕੀ ਚੌਕਰੀ ਫਿਰਾਈ ਫਿਰਤ ਹੈ ਏਕ ਸਿਵ ਭਏ ਏਕ ਗਏ ਏਕ ਫਿਰ ਭਏ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ ਬ੍ਰਹਮਾਰ ਬਿਸਨ ਕਿਤ ਬੇਦ ਓ ਪੁਰਾਣ ਕਿਤ ਸਿਮ੍ਰਿਤ ਸਮੂਹਨ ਕੇ ਹੋਏ ਹੋਏ ਬਿਤਏ ਹੈ ਮੋਹਨ ਦੀ ਮਧਾਰ ਕਿਤੇ ਅਸੁਨੀ ਕੁਮਾਰ ਕਿਤੇ ਅੰਸਾ ਅਵਤਾਰ ਕਿਤੇ ਕਾਲ ਬਸ ਭਏ ਹੈ ਪੀਰੇ ਓ ਪਿਕੰਬਰ ਕਿਤੇ ਘਨੇ ਨਾ ਪਰਤ ਏਤ ਭੂਮ ਹੀ ਤੇ ਹੋਏ ਕੇ ਫਿਰ ਭੂਮ ਹੀ ਮਿਲਏ ਹੈ ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ ਛਤਰਹੀ ਕੀ ਛਾਇਆ ਕਈ ਕੋਸ ਲੋ ਚਲਤ ਹੈ ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ ਵੱਡੇ ਵੱਡੇ ਰਾਜਨ ਕੇ ਤ੍ਰਪ ਕੋ ਦਲਤ ਹੈ ਮਾਨ ਸੇ ਮਹੀਪ ਔ ਦਲੀਪ ਕੈਸੇ ਛਤਰਧਾਰੀ ਵੱਡੋ ਅਭਿਮਾਨ ਭੁਜ ਦੰਡ ਕੋ ਕਰਤ ਹੈ ਦਾਰ ਸੇ ਦਿੱਲੀ ਸਰ ਦ੍ਰੁਜੋਧਨ ਸੇ ਮਾਨਧਾਰੀ ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ ਸਿਜ ਦੇ ਕਰੇ ਅਨੇਕ ਤੋਪ ਜੀ ਕਪਟ ਬੇਸ ਪੋਸ ਦੀ ਅਨੇਕ ਦਾ ਨਿਭਾਵਤ ਹੈ ਸੀਸ ਕਹੋ ਕਾਹ ਭਯੋ ਮੱਲ ਜੋ ਪੇ ਕਾਢਤ ਅਨੇਕ ਡੰਡ ਸੋਤ ਨਾ ਡੰਡੋਤ ਅਸ ਡੰਗ ਅਥ ਤੀਸ ਕਹੋ ਕਾਹ ਭਯੋ ਰੋਗੀ ਜੋ ਪੇ ਡਾਰ ਰਹੇ ਉਰਦ ਮੁਖ ਮਨ ਤੇ ਨਾ ਮੂਡ ਨੇ ਹੋ ਰਾਯੋ ਆਦ ਈਸ ਕਹੋ ਕਾਮਨਾ ਅਧੀਨ ਸਦਾ ਦਾਮਨਾ ਪ੍ਰਬੀਨ ਏਕ ਭਾਵਨਾ ਵਿਹੀਨ ਕੈਸੇ ਭਾਵੇ ਜਗ ਦੀਸ ਕਹੋ ਸੀਸ ਪਟ ਕਤ ਜਾ ਕੇ ਕਾਨ ਮੈਂ ਖਜੂਰਾ ਦਸੇ ਮੁੰਡ ਛੱਟ ਕਤ ਮਿੱਤਰ ਪੁੱਤਰ ਹੂੰ ਕੇ ਸੋਕ ਸਾਉ ਆਗ ਕੋ ਚਰਈਆ ਫਲ ਫੂਲ ਕੋ ਪਛਈਆ ਸਦਾ ਬਨ ਕੋ ਭ੍ਰਮਈਆ ਔਰ ਦੂਸਰੋ ਨ ਬੋਕ ਸਾਉ ਕਹਾਂ ਭਯੋ ਭੇਡ ਜੋਕ ਸਤ ਸੀਸ ਬ੍ਰਿਛਨ ਸੋ ਮਾਟੀ ਕੋ ਪਛਈਆ ਬੋਲ ਪੁੱਛ ਲੀਜੇ ਜੋਕ ਸਾਉ ਕਾਮਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਏਕ ਭਾਵਨਾ ਵਿਹੀਨ ਕੈਸੇ ਭੇਟ ਪਰ ਲੋਕ ਸਾਉ ਨਾ ਚੋਈ ਕਰਤ ਮੋਰ ਦਾਦਰ ਕਰਤ ਸ਼ੋਰ ਸਦਾ ਘਨ ਘੋਰ ਘਨ ਕਰਿਓਈ ਕਰਤ ਹੈ ਏਕ ਪਾਇਨ ਠੰਡ ਸਦਾ ਬਨ ਮੈ ਰਹਤ ਬ੍ਰਿਜ ਫੂਕ ਫੂਕ ਪਾਮ ਬੋਮ ਸਰਾਵਕ ਧਰਤ ਹੈ ਪਾਹਨ ਅਨੇਕ ਯੁਗ ਏਕ ਠੌਰ ਬਾਸ ਕਰੇ ਕਾਗ ਔਰ ਚੀਲ ਦੇਸ ਦੇਸ ਵਿੱਚ ਰਤ ਹੈ ਗਿਆਨ ਕੇ ਵਿਹੀਨ ਮਹਾਦਾਨ ਮੈ ਨਾ ਹੂਜਲੀਨ ਭਾਵਨਾ ਯਕੀਨ ਦੀਨ ਕੈਸੇ ਕੈ ਤਰਤ ਹੈ ਜੈਸੇ ਏਕ ਸੋਂਗੀ ਕਹੂੰ ਜੋਗੀਆ ਬੈਰਾਗੀ ਬਨ ਕਬ ਹੂੰ ਸੰਨਿਆਸ ਬੇਸ ਬਨ ਕੈ ਦਿਖਾਵਈ ਕਹੂੰ ਪਾਉਣ ਹਾਰੀ ਕਹੂੰ ਬੈਠ ਲਾਏ ਤਾਰੀ ਕਹੂੰ ਲੋਭ ਕੀ ਖੁਮਾਰੀ ਸੋ ਅਨੇਕ ਗੁਣ ਗਾਵਈ ਕਹੂੰ ਬ੍ਰਹਮਚਾਰੀ ਕਹੂੰ ਹੱਥ ਪੈ ਲਗਾਵੇ ਬਾਰੀ ਕਹੂੰ ਡੰਡਦਾਰੀ ਹੋਏ ਕਿ ਲੋਗਨ ਭਰਮਾਵਈ ਕਾਮਨਾ ਅਧੀਨ ਪਰਿਓ ਨਾਚਤ ਹੈ ਨਾਚਨ ਸੁ ਗਿਆਨ ਕੇ ਬਿਹੀਨ ਕਸੇ ਬ੍ਰਹਮ ਲੋਕ ਪਾਵਈ ਪੰਜ ਬਾਰ ਗੀਤਰ ਪੁਕਾਰ ਪਰ ਸੀਤ ਕਾਲ ਗੁੰਚਰ ਉਗਾ ਦਹਾ ਅਨੇਕ ਦਾ ਪੁਕਾਰਹੀ ਕਾਹਾ ਭਯੋ ਜੋ ਪੈ ਕਲ ਵਤਰ ਲਿਓ ਕਾਂਸੀ ਬੀਚ ਚੀਰ ਚੀਰ ਚੋਰ ਟਾਕੁਠਾਰਨ ਸੋ ਮਾਰਹੀ ਕਾਹਾ ਭਯੋ ਫਾਂਸੀ ਡਾਰ ਬੂਢਿਓ ਜੜ

ਤ੍ਰਿਨਤਾਹਿ ਤੇ ਉਪਜ ਸਭਤਾ ਹੀ ਮੈਂ ਸਮਾਹਿੰਗੇ। ਕੂਕਤ ਫਿਰਤ ਕਿਤ ਰੋਵਤ ਮਰਤ ਕਿਤ ਜਲ ਮੈਂ ਡੁਬਤ ਕਿਤ ਆਗ ਮੈਂ ਜਰਤ ਹੈ ਕਿਤ ਗੰਗ ਵਾਸੀ ਕਿਤ ਮਦੀਨਾ ਮੱਕਾ ਨਿਵਾਸੀ ਕਿਤ ਉਦਾਸੀ ਕੇ ਬ੍ਰਹਮਾਈ ਫਿਰਤ ਹੈ ਕਰਵਤ ਸਹਤ ਕਿਤ ਭੂਮੈ ਗੜਤ ਕਿਤ ਸੂਆ ਪੇ ਚੜਤ ਕਿਤ ਦੁਖ ਕੋ ਭਰਤ ਹੈ ਗਿਆਨ ਮੈਂ ਉਡਤ ਕਿਤ ਜਲ ਮੈਂ ਰਹਤ ਕਿਤ ਗਿਆਨ ਕੇ ਵਿਹੀਨ ਜਗ ਜਾਰੀ ਮਰਤ ਹੈ ਸੋਧ ਹਾਰੇ ਦੇਵਤਾ ਵਿਰੋਧ ਹਾਰੇ ਦਾਨੋ ਵੱਡੇ ਬੋਧ ਹਾਰੇ ਬੋਧਕ ਪ੍ਰਬੋਧ ਹਾਰੇ ਜਾਪਸੀ ਖਸ ਹਾਰੇ ਚੰਦਨ ਲਗਾਏ ਹਾਰੇ ਚੂਆ ਚਾਰ ਪੂਜ ਹਾਰੇ ਪਾਹਨ ਚੜ੍ਹਾਏ ਹਾਰੇ ਲਾਪਸੀ ਗਾ ਹਾਰੇ ਗੋਰਨ ਮਨਾਏ ਹਾਰੇ ਮੜੀ ਮਡਲੀ ਪਹਾਰੇ ਬੀਤਨ ਲਗਾਏ ਹਾਰੇ ਛਾਪਸੀ ਗਾਏ ਹਾਰੇ ਗੰਧਰਵ ਬਜਾਏ ਹਾਰੇ ਕਿੰਨਰ ਸਭ ਪਚ ਹਾਰੇ ਪੰਡਿਤ ਤਪਨ

ਜਛ ਕਿੰਨਰ ਮਛ ਮਾਨਸ ਮੁਰਗ ਉਰਗਾ ਪਾਰ ਨਿਤ ਨਿਤ ਪੁਕਾਰ ਹੇ ਸਿਵ ਸਕਰਾਉ ਮੁਖ ਚਾਰ ਸਰਬ ਸਬਦ ਪਤਾਰ ਕੇ ਦਰ ਜਪ ਹੀ ਜਹ ਜਾਪ ਆਦ ਦੇਵ ਅਗਾਦ ਤੇਜ ਅਨਾਦ ਮੁਰਤ ਅਤਾਪ ਜੰਤਰ ਮੰਤਰ ਨ ਆਵੇ ਕਰ ਤੰਤਰ ਮੰਤਰ ਨਕੀਨ ਸਰਬ ਠੌਰ ਰਹਿਓ ਬਿਰਾਜ ਦੇ ਰਾਜ ਰਾਜ ਪ੍ਰਵੀਨ ਜਛ ਗੰਧਰਵ ਦੇਵਦਾਨੋ ਨ ਬ੍ਰਹਮ ਛਤਰੀਅਨ ਮਾਹੇ ਬੈਸਨੰਕੇ ਭਿਖੇ ਬਿਰਾਜੇ ਸੂਦਰ ਭੀ ਵਹਿ ਨਾਹੇ ਗੂੜ ਗੌੜ ਨ ਭੀਲ ਭੀ ਕਰ ਬ੍ਰਹਮ ਸੇਕ ਸਰੂਪ ਰਾਤ ਦਿਵਸ ਨ ਮਧ ਉਰਦ ਨ ਭੂਮਾ ਕਾਸਾਨੂਪ ਜਾਤ ਜਨਮ ਨ ਕਾਲ ਕਰਮ ਨ ਧਰਮ ਕਰਮ ਵਿਹੀਨ ਤੀਰਥ ਯਾਤਰਣ ਦੇਵ

ਸਰਬਲਾਇਕ ਸਰਬ ਖਾਇਕ ਸਰਬ ਤੇ ਅਨਫੰਗ ਸਰਬ ਦਾਤਾ ਸਰਬ ਗਿਆਤਾ ਸਰਬ ਕੋ ਪ੍ਰਤਪਾਲ ਦੀਨ ਬੰਧ ਦਇਆਲ ਸੁਆਮੀ ਆਦਿ ਦੇਵਾ ਪਾਲ ਦੀਨ ਬੰਧ

ਸਰਬ ਭੁਗਤਾ ਸਰਬ ਜੁਗਤਾ ਸਰਬ ਕਰਮ ਪ੍ਰਭੀਨ ਸਰਬ ਖੰਡਨ ਸਰਬ ਦੰਡਨ ਸਰਬ ਕਰਮ ਅਧੀਨ ਸਰਬ ਸਿਮਰਤਨ ਸਰਬ ਸ਼ਾਸਤਰਨ ਸਰਬ ਵੇਦ ਵਿਚਾਰ ਦੁਸ਼ਟ ਹਰਤਾ ਵਿਸਵਰਤਾ ਆਦ ਰੂਪ ਅਪਾਰ ਦੁਸ਼ਟ ਦੰਡਨ ਪੁਸ਼ਟ ਖੰਡਨ ਆਦ ਦੇਵ ਅਖੰਡ ਭੂਮ ਕਾਜਲੇ ਥਲੇ ਮਹਿ ਜਪਤ ਜਾਪ ਅਮੰਡ ਸ੍ਰਿਸ਼ਟ ਚਾਰ ਵਿਚਾਰ ਜੇਤੇ ਜਾਨੀਏ ਸਭ ਚਾਰ ਆਦ ਦੇਵ ਅਪਾਰ ਸ੍ਰੀਪਤ ਦੁਸ਼ਟ ਪੁਸ਼ਟ ਪ੍ਰਹਾਰ ਅੰਨਦਾਤਾ ਗਿਆਨ ਗਿਆਤਾ ਸਰਬ ਮਾਨ ਮਹਿੰਦਰ ਵੇਦ ਵਿਆਸ ਕਰੇ ਕਈ ਦਿਨ ਕੋਟ ਇੰਦਰ ਉਪੇਂਦਰ ਜਨਮ ਜਾਤਾ ਕਰਮ ਗਿਆਤਾ ਧਰਮ ਚਾਰ ਵਿਚਾਰ ਵੇਦ ਭੇਵ ਨਾ ਪਾਵੇ ਸਿਵ ਰੁਦਰਾਓ ਮੁਖ ਚਾਰ ਕੋਟ ਇੰਦਰ ਉਪਿੰਦਰ ਵਿਆਸ ਸਨਕ ਸਨਤ ਕੁਮਾਰ ਗਾਇ ਗਾਇ ਥਕੇ ਸਫਾ ਗੁਣ ਚਕਰਤ ਫੇ ਮੁਖ ਚਾਰ ਆਦ ਅੰਤ ਨਾ ਮਧ ਜਾ ਕੋ ਭੂਤ ਭਵ ਭਵਾਨ ਸਤ ਦੁਆ ਪਰ ਤ੍ਰਿਤਿਆ ਕਲ ਯੁਗ ਚਤੁਰ ਕਾਲ ਪ੍ਰਧਾਨ ਧਿਆਇ ਧਿਆਇ ਥਕੇ ਮਹਾਮੁਰ ਗਾਇ ਗੰਧਰਵ ਪਾਰ ਹਾਰ ਹਾਰ ਥਕੇ ਸਭੈ ਨੀ ਪਾਈਏ ਤਹਿ ਪਾਰ ਨਾਰਦ ਆਦਿਕ ਵੇਦ ਵਿਆਸਕ ਮੁਨ ਮਹਾਨ ਅਨੰਤ ਧਿਆਇ ਧਿਆਇ ਥਕੇ ਸਫਾ ਕਰ ਕੋਟ ਕਸ਼ਟ ਤੁਰੰਤ ਗਾਏ ਗਾਏ ਥੱਕੇ ਗੰਦ।

ਜਦਵ ਭੂਤਨ ਭੈ ਆਨੰਦ ਦਉ ਕਹੂ ਜਥਾ ਮਤ ਤ੍ਰਿਣ ਤੰਤ ਕਰਤਾ ਕਰੀਮ ਕਾਦਰ ਕਿਰਪਾਲ ਅਦਵੈ ਭੂਤਨ ਭੈ ਦਯਾਲ ਦਾਤਾ ਤੁਰੰਤ ਦੁਖ ਦੁਖ ਰਹਿਤ ਜਿਹ ਨੇਤ ਨੇਤ ਸਭ ਭੇਦ ਕਹਤ ਕਈ ਉੱਚ ਨੀਚ ਕੀ ਨੋ ਬਨਾਓ ਸਭ ਵਾਰ ਪਾਰ ਜਾ ਕੋ ਪ੍ਰਭਾਵ ਸਭ ਜੀਵ ਜੰਤ ਜਾਨੰਤ ਜਾਹੇ ਮਨ ਮੂੜ ਕਿਉ ਨ ਸੇਵੰਤ ਤਾਹੇ ਕਈ ਮੂੜ ਪਤਰ ਪੂਜਾ ਕਰੰਤ ਗਏ ਸਿੱਧ ਸਾਧ ਸੂਰਤ ਸਿਵੰਤ ਗਏ ਪਲਟ ਸੂਰਤ ਸਿਜਦਾ ਕਰਾਏ ਪ੍ਰਭ ਏਕ ਰੂਪ ਦਵੈ ਕਹਿ ਲਖਾਏ ਅੰਛਿਜ ਤੇਜ ਅਨਭਵ ਪ੍ਰਕਾਸ ਦਾਤਾ ਤੁਰੰਤ ਅਦਵੈ ਅਨਾ ਸਭ ਰੋਗ ਸੋਗ ਤੇ ਰਹਿਤ ਰੂਪ ਅਨਭੈ ਅਕਾਲ ਅਛੈ ਸਰੂਪ ਕਰੁਣਾ ਨਿਧਾਨ ਕਾਮਲ ਕਿਰਪਾਲ ਦੁਖ ਦੁਖ ਹਰਤ ਦਾਤਾ ਦਯਾਲ ਅੰਜਨ ਵਿਹੀਨ ਅਨਭੰਜਨਾਦ ਜਲ ਸਲ ਪ੍ਰਭਾਵ ਸਰਬਤ੍ਰ ਸਾਥ ਜਹ ਜਾਤ ਪਾਤ ਨਹੀਂ ਭੇਦ ਭਰਮ ਜਿਹ ਰੰਗ ਰੂਪ ਨਹੀਂ ਏਕ ਧਰਮ ਜੇ ਸਤਰ ਮਿੱਤਰ ਦੋ ਏਕ ਸਾਰ ਅਛੈ ਸਰੂਪ ਚਲ ਪਾਰ ਜਾਨੀ ਨ ਜਾਏ ਜੇ ਰੂਪ ਰੇਖ ਕਹਿ ਬਾਸ ਤਾਸ ਕਹਿ ਕੌਣ ਫੇਕ ਕਹਿ ਨਾਮ ਤਾਸ ਹੈ ਕਵਨ ਜਾਤ ਜੇ ਸਤਰ ਮਿੱਤਰ ਨਹਿ ਪੁੱਤਰ ਭਰਾਤ ਕਰੁਣਾ ਨਿਧਾਨ ਕਾਰਨ ਸਰੂਪ ਜੇ ਚੱਕਰ ਚਿਹਨ ਨਹੀਂ ਰੰਗ ਰੂਪ ਜੇ ਖੇਦ ਭੇਦ ਨਹੀਂ ਕਰਮ ਕਾਲ ਸਭ ਜੀਵ ਜੰਤ ਕੀ ਕਰਤ ਪਾਲ ਉਰਧੰਗ ਬਿਰਹਤ ਸਿਧੰਗ ਸਰੂਪ ਬੁੱਧੰਗ ਪਾਲ ਜੁਦੰਗ ਅਨੂਪ ਜੇ ਰੂਪ ਰੇਖ ਨਹੀਂ ਰੰਗ ਰਾਗ ਛਿਜ ਤੇਜ ਅਨਭਿਜ ਤਾਕ ਜਲ ਥਲ ਮਹੀਪ ਬੰਧਨ ਦੁਰੰਤ ਜਿਹ ਨੇਤ ਨੇਤ ਨਿਸ ਦਿਨ ਉਚਰੰਤ ਪਾਯੋ ਨ ਜਾਏ ਜਹ ਭੈਰ ਪਾਰ ਦੀਨਾਨ ਦੋਗ ਤਹ ਤਾ ਉਤਾਰ ਕਈ ਕੋਟ ਇੰਦਰ ਜਹ ਭਾਨ ਹਾਰ ਕਈ ਕੋਟ ਰੁਦਰ ਜੁਗੀਆ ਦੁਆਰ ਕਈ ਵੇਦ ਵਿਆਸ ਬ੍ਰਹਮਾ ਅਨੰਤ ਜਿਹ ਨੇਤ ਨੇਤ ਨਿਸ ਦਿਨ ਉਚਰੰਤ ਤਵ ਪ੍ਰਸਾਦ ਸਵਈਏ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤੂ ਬਾਰਕ ਨੀਮਨ ਗਾਰੇ ਪਛ ਪਸੂ ਨਗ ਨਾਕ ਨਰਾਦਿਵ ਸਰਵ ਸਮੈ ਸਭ ਕੋ ਪ੍ਰਤਪਾਰੈ ਪੁਖਤ ਹੈ ਜਲ ਮੈ ਥਲ ਮੈ ਪਲ ਮੈ ਕਲ ਕੇ ਨਹੀਂ ਕਰਮ ਵਿਚਾਰੇ ਦੀਨ ਦਯਾਲ ਦਯਾ ਨਿਤ ਦੁਖਨ ਦੇਖਤ ਹੈ ਪ੍ਰਦੇਤ ਨਹਾਰੈ ਦਾਹਤ ਹੈ ਦੁਖ ਦੁਖਨ ਕੋ ਦਲ ਦੂਜਨ ਕੇ ਪਲ ਮੈ ਦਲ ਡਾਰੇ ਖੰਡ ਅਖੰਡ ਪ੍ਰਚੰਡ ਪਹਾਰਨ ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰੈ ਪਾਰ ਨ ਪਾਏ ਸਕੇ ਪਦਮਾਪਤ ਵੇਦ ਕਤੇ ਵੇਦ ਉਚਾਰੇ ਰੋਜ ਹੀ ਰਾਜ ਬਿਲੋਕਤ ਰਾਜ ਕਰੋ ਖੁਰਹਾਨ ਕੀ ਰੋਜ ਨਟਾਰੈ ਕੀਟ ਪਤੰਗ ਕੁਰੰਗ ਭੁਜੰਗਮ ਭੂਤ ਭਵਿੱਖ ਭਵਾਨ ਬਣਾਏ ਦੇਵ ਦੇਵ ਖਪੇ ਅਹਮੇਵ ਨਭੇਵ ਲਖਿਓ ਬ੍ਰਹਮਸਿਓ ਬਰਮਾਏ ਵੇਦ ਪੁਰਾਣ ਕਤੇਬ ਕੁਰਾਨ ਹਸੇ।

ਲੋਕਨ ਕੇ ਕਰਤਾ ਹਰਤਾ ਜਲ ਮੈਂ ਥਲ ਮੈਂ ਵਰਤਾ ਪ੍ਰਵੈ ਹੈ ਦੀਨ ਦਿਆਲ ਦਇਆ ਕਰ ਸ਼੍ਰੀਪਤ ਸੁੰਦਰ ਸ਼੍ਰੀਪਤ ਮਾਪਤੇ ਹੈ। ਕਾਮ ਨ ਕ੍ਰੋਧ ਨ ਲੋਭ ਨ ਮੋਹ ਨ ਰੋਗ ਨ ਸੋਗ ਨ ਫੋਗ ਨ ਭੈ ਹੈ ਦੇਹ ਵਿਹੀਨ ਸਨੇਹ ਸਬੋਧਨ ਨੇਹ ਬਿਰਕਤ ਅਗੇ ਅਛੈ ਹੈ। ਜਾਨ ਕੁਦੇਤ ਜਮੀਨ ਕੁਦੇਤ ਜਮਾਨ ਕੁਦੈ ਹੈ ਕਾਹੇ ਕੋ ਡੋਲਤ ਹੈ ਤੁਮਰੇ ਸੁਤ ਸੁੰਦਰ ਸ਼੍ਰੀਪਤ ਮਾਪਤਲੈ ਹੈ। ਰੋਗੰਤੇ ਅਰਸੋਗੰਤੇ ਜਲ ਜੋਗੰਤੇ ਬਹੁ ਬਾਂਧ ਬਚਾਵੇ ਸਤਰੁ ਅਨੇਕ ਚਲਾਵਤ ਗਾਓ।

ਏ ਗੁਰੂ ਜੀ ਕੀ ਫਤਿਹ। ਜੁਗਹ ਜੁਗ ਅਟਲ ਚਵਰ ਸ਼ਤਰ ਤਖਤ ਕੇ ਮਾਲਕ ਗੁਰਤਾ ਤੇ ਸੁਭਾਇਮਾਨ ਬਾਣੀ ਸ਼ਬਦਾਵਤਾਰ ਪੀਰਾਨ ਪੀਰ ਮੀਰਾਨ ਮੀਰ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਮਿਨ ਸ਼ਬਦੇ ਜਗਬੌਰਾਨੰ ਧੰਨ ਧੰਨ ਸਤਿਗੁਰੂ ਜਗਤਰ ਗੁਰੂ ਸ਼੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਧੰਨ ਧੰਨ ਸਾਹਿਬ ਕਮਾਲ ਦਸ਼ਮੇਸ਼ ਪਿਤਾ ਖੜਗੇਸ਼ ਪਿਤਾ ਸਰਬੰਸ ਦਾਨੀ ਬਾਜਾ ਵਾਲੇ ਸਤਿਗੁਰੂ ਸ਼੍ਰੀ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਐਸੇ ਮਹਾਨ ਸਤਿਗੁਰਾਂ ਦਾ ਸਤੋ ਜੁਗੀ ਤਪੋ ਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਆਪ ਚੱਲ ਨਗਰ ਸਾਹਿਬ ਜੀ ਵਿਖੇ ਆਪ ਜੀ ਅੰਮ੍ਰਿਤ ਵੇਲੇ ਤੋਂ ਦਰਸ਼ਨ ਦਿਦਾਰੇ ਕਰ ਰਹੇ ਹੋ। ਉੱਥੇ ਨਾਲ ਹੀ ਅੰਮ੍ਰਿਤ ਵੇਲੇ ਤੋਂ ਹੀ ਗੁਰਬਾਣੀ ਦੇ ਪ੍ਰਵਾਹ ਵਗ ਰਹੇ ਹਨ। ਸਾਧ ਸੰਗਤ ਜੀ, ਸੰਧਿਆ ਵੇਲੇ ਦਾ ਸਮਾਂ ਹੋਇਆ ਹੈ, ਗੁਰ ਇਤਿਹਾਸ ਦੀ ਕਥਾ ਵਿਚਾਰ ਦਾ ਸਮਾਂ ਹੈ। ਕਿਰਪਾਲਤਾ ਕਰਕੇ ਸਤਿਗੁਰੂ ਜੀ ਸਾਨੂੰ ਸਾਰਿਆਂ ਨੂੰ ਸਤਸੰਗਤ ਕਰਨ ਦਾ ਇਹ ਸੁਭਾਗਾ ਸਮਾਂ ਮਹਾਰਾਜ ਜੀ ਬਖਸ਼ਦੇ ਨੇ। ਸੋ ਪਿਛਲੇ ਆਪਾਂ ਕਥਾ ਦੇ ਵਿੱਚ ਪਿਛਲੇ ਰੋਜ਼ ਵਿਚਾਰਿਆ, ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਆਪ ਜੀ ਤਲਵੰਡੀ ਦੇ ਵਿੱਚ ਆਪਣੇ ਪਿਤਾ ਬਾਬਾ ਕਾਲੂ ਜੀ ਮਾਤਾ ਤ੍ਰਿਪਤਾ ਜੀ ਦੇ ਘਰ ਬਾਲ ਕੌਤਕ ਚੋਜ ਵਰਤਾ ਰਹੇ ਹਨ। ਉੱਥੇ ਮਹਾਰਾਜ ਜੀ ਨੇ ਆਪਣੇ ਆਪ ਨੂੰ ਛੁਪਾ ਕੇ ਰੱਖਿਆ ਹੈ। ਪਹਿਲੇ ਪ੍ਰਗਟ ਵੀ ਹੋ ਗਏ ਮੌਲਵੀ ਨੂੰ ਉਪਦੇਸ਼ ਦੇ ਕੇ, ਪੰਡਿਤ ਹਰਦਿਆਲ ਨੂੰ ਉਪਦੇਸ਼ ਦੇ ਕਰਕੇ ਔਰ ਗੋਪਾਲ ਪਾਂਧੇ ਨੂੰ ਉਪਦੇਸ਼ ਦੇ ਕਰਕੇ ਆਪ ਜੀ ਪ੍ਰਗਟਤਾ ਹੋ ਗਏ। ਪ੍ਰਗਟ ਹੋ ਕੇ ਫਿਰ ਆਪਣੇ ਆਪ ਨੂੰ ਮਹਾਰਾਜ ਜੀ ਨੇ ਸੰਕੋਚਿਤ ਕੀਤਾ ਹੈ, ਆਪਣੇ ਆਪ ਨੂੰ ਸਾਰਿਆਂ ਤੋਂ ਛੁਪਾਇਆ ਹੈ, ਆਪਣੀ ਅਵਸਥਾ ਨੂੰ ਪ੍ਰਗਟ ਨਹੀਂ ਕਰਦੇ। ਆਪ ਜੀ ਬਹੁਤ ਹੀ ਇਕਾਂਤ ਦੇ ਵਿੱਚ ਇਕੱਲੇ ਹੀ ਰਹਿਣਾ ਆਪ ਜੀ ਬਹੁਤ ਹੀ ਪਸੰਦ ਕਰਦੇ ਨੇ। ਵਿੱਚ ਨਹੀਂ ਕਿਸੇ ਦੇ ਆਪ ਜੀ ਜਿਹੜਾ ਉਹਦੇ ਨਾਲ ਵਰਤਦੇ, ਉਹਦੇ ਕੋਲ ਨਾ ਤਾਂ ਜਾਂਦੇ, ਨਾ ਤਾਂ ਮੁੱਖੋਂ ਬੋਲਦੇ, ਨਾ ਤਾਂ ਆਮ ਜਵਾਕਾਂ ਬੱਚਿਆਂ ਦੇ ਵਾਂਗੂ ਆਪ ਜੀ ਖੇਡਾਂ ਖੇਡਦੇ ਨੇ, ਨਾ ਤਾਂ ਆਪ ਜੀ ਕਿਸੇ ਨੂੰ ਸਾਧ ਸੰਗਤ ਜੀ ਬਹੁਤ ਹੀ ਹਾਸੇ ਜਿਹੜੇ ਨੇ ਉਹ ਕਿਸੇ ਨਾਲ ਕਰਦੇ ਨੇ, ਮਖੌਲ ਕਰਦੇ ਨੇ। ਬੱਚੇ ਹੁੰਦੇ ਹੀ ਸਾਧ ਸੰਗਤ ਜੀ ਉਹ ਇੱਕ ਪਾਸੇ ਟਿਕ ਨਹੀਂ ਸਕਦੇ, ਅਤੇ ਮਹਾਰਾਜ ਜੀ ਅਜੇ ਤਾਂ ਥੋੜ੍ਹੇ ਜਿਹੇ ਵੱਡੇ ਹੋਏ ਆ, ਅਤੇ ਇਸ ਲਈ ਆਪ ਜੀ ਨਾ ਤਾਂ ਕੁਛ ਕਰਦੇ ਨੇ, ਨਾ ਤਾਂ ਕਿਸੇ ਨਾਲ ਘਰ ਵੀ ਆਪ ਜੀ ਨੇ ਬੋਲਣਾ ਨਹੀਂ, ਜੇ ਜੀ ਕੀਤਾ ਤਾਂ ਪ੍ਰਸ਼ਾਦਾ ਛਕਣਾ, ਨਹੀਂ ਤਾਂ ਉਹ ਵੀ ਜਿਹੜਾ ਆਪ ਜੀ ਨੇ ਛੱਡਣਾ ਨਾ, ਅਤੇ ਲੰਬੇ ਪੈ ਰਹਿਣਾ, ਜਾਂ ਤਾਂ ਮੁੱਖ 'ਤੇ ਚਾਦਰਾ ਲੈ ਲੈਣਾ, ਜਾਂ ਤਾਂ ਇਕੱਲੀ ਇਕਾਂਤ ਦੇ ਵਿੱਚ ਬੈਠ ਕਰਕੇ ਆਪਣੀ ਬਿਰਤੀ ਨੂੰ ਅੰਤਰਮੁਖੀ ਕਰਕੇ ਆਪ ਜੀ ਨੇ ਪਰਮੇਸ਼ਰ ਵਾਹਿਗੁਰੂ ਜੀ ਦੇ ਵਿੱਚ ਲਿਵ ਨੂੰ ਜੋੜ ਲੈਣਾ, ਆਪਣਾ ਧਿਆਨ ਲਾ ਲੈਣਾ। ਐਸੀ ਰੀਤੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਕਰ ਰਹੇ ਨੇ। ਸੋ ਆਮ ਹੈ ਕਿ ਕਿਸੇ ਦਾ ਵੀ ਜਵਾਕ ਨਾ ਇਸ ਰਾਹ 'ਤੇ ਇਸ ਮਾਰਗ 'ਤੇ ਚੱਲਣ ਲੱਗ ਜਾਏ, ਅਤੇ ਉਹਨੂੰ ਫਿਰ ਜਿਹੜੇ ਨੇ ਵੱਡੇ ਘਰ ਦੇ ਜੀ ਜਿਹੜੇ ਨੇ ਉਹ ਕਹਿੰਦੇ ਨੇ ਕਿ ਇਹ ਤੂੰ ਕਿਹੜੇ ਕੰਮ ਕਰ ਰਿਹਾ, ਇਹ ਕਿਹੜੇ ਪੁੱਠੇ ਕੰਮਾਂ 'ਚ ਲੱਗ ਗਿਆ, ਕਹਿੰਦੇ ਹੀ ਹੈ ਨਾ। ਜੇ ਕਰਕੇ ਸਾਧ ਸੰਗਤ ਜੀ ਕੋਈ ਨੌਜਵਾਨ ਜਿਹੜਾ ਹੈ ਉਹ ਬਹੁਤ ਹੀ ਬਾਣੀ ਪੜ੍ਹੇ, ਸੇਵਾ ਕਰੇ, ਉਹ ਘਰ ਦੇ ਕਹਿੰਦੇ ਕਹਿੰਦੇ ਇਹ ਤਾਂ ਠੀਕ ਹੈ, ਹੁਣ ਜੇ ਥੋੜ੍ਹਾ ਜਿਹਾ ਕੰਮ ਕਾਜ ਵੱਲ ਵੀ ਧਿਆਨ ਦੇ, ਇੱਥੇ ਵੀ ਸਾਡੇ ਵੀ ਕੰਮ ਕਰਨਾ ਕਰ। ਐਸਾ ਸਾਧ ਸੰਗਤ ਜੀ ਲੋਕਾਂ ਦੇ ਮਨ ਵਿੱਚ ਇਹ ਜਿਹੜਾ ਹੈ ਇੱਕ ਵਹਿਮ ਇਹ ਜਿਹੜਾ ਬਹਿ ਗਿਆ ਹੈ ਕਿ ਕਿਧਰੇ ਜਿਹੜਾ ਜੋ ਭਜਨ ਕਰਨ ਵਾਲਾ ਕੋਈ ਜਿਹੜਾ ਬੱਚਾ ਹੈ, ਜਵਾਕ ਹੈ, ਜੋ ਛੋਟੀ ਉਮਰ ਤੋਂ ਹੀ ਲੱਗ ਜਾਵੇ, ਕਿਧਰੇ ਉਹ ਜਿਹੜਾ ਹੈ ਬਹੁਤ ਹੀ ਇਕਾਂਤ ਇਕੱਲਾ ਰਹਿਣ ਨਾ ਲੱਗ ਜਾਵੇ, ਇਸ ਲਈ ਮਾਪਿਆਂ ਨੂੰ ਬੜੀ ਫਿਕਰ ਹੁੰਦੀ ਹੈ। ਪਰ ਸੱਚ ਜਾਣੇ ਉਹ ਅਸਲ ਉਮਰ ਹੀ ਜਿਹੜੀ ਹੈ ਨਾ ਉਹ ਪਰਮੇਸ਼ਰ ਵਾਹਿਗੁਰੂ ਜੀ ਦੇ ਵਾਲੇ ਪਾਸੇ ਲੱਗਣ ਦੀ ਉਹ ਉਮਰ ਹੀ ਬਾਲਕਪਣ ਹੈ, ਉਹ ਉਮਰ ਹੀ ਜਿਹੜੀ ਹੈ ਉਹ ਛੋਟੀ ਉਮਰ ਹੈ। ਛੋਟੀ ਉਮਰ ਤੋਂ ਹੀ ਜਿਹੜੇ ਇਸ ਮਾਰਗ 'ਤੇ ਲੱਗ ਜਾਂਦੇ ਨੇ ਉਹਨਾਂ 'ਤੇ ਬੜੀ ਛੇਤੀ ਕਿਰਪਾ ਹੋ ਜਾਂਦੀ ਹੈ।
ਚਲੋ ਜੇ ਕਰਕੇ ਛੋਟੀ ਉਮਰ ਦੇ ਵਿੱਚ ਕੋਈ ਨਹੀਂ ਜੁੜਿਆ, ਮਹਾਰਾਜ ਜੀ ਕਹਿੰਦੇ ਫਿਰ ਜਵਾਨੀ ਵਿੱਚ ਕੋਈ ਜੁੜ ਜਾਏ, ਕੋਈ ਜਵਾਨੀ ਵਿੱਚ ਨਹੀਂ ਜੁੜਿਆ ਤਾਂ ਅੱਗੇ ਸਮਾਂ ਜਿੰਨੇ ਚਿਰ ਤੱਕ ਬੰਦਾ ਜਿਉਂਦਾ ਹੈ ਨਾ, ਪਤਾ ਨਹੀਂ ਸਮੇਂ ਦਾ ਉਹਨੂੰ ਪਰਮੇਸ਼ਰ ਨਾਲ, ਰੱਬ ਨਾਲ ਜੁੜ ਜਾਣਾ ਚਾਹੀਦਾ ਹੈ, ਗੁਰੂ ਦੇ ਨਾਲ ਜੁੜ ਜਾਣਾ ਚਾਹੀਦਾ ਹੈ, ਤਾਂ ਹੀ ਉਹਦਾ ਕਲਿਆਣ ਹੈ, ਉਸ ਦਾ ਉਧਾਰ ਹੈ। ਸੋ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਕੌਤਕ ਵਰਤਾ ਰਹੇ ਨੇ, ਆਪ ਜੀ ਨੇ ਸਾਧ ਸੰਗਤ ਜੀ ਬਹੁਤ ਹੀ ਬੋਲਣਾ ਨਹੀਂ, ਖੇਡਣਾ ਨਹੀਂ, ਚੁੱਪ ਰਹਿਣਾ। ਪਿਤਾ ਜੀ ਨੂੰ ਫਿਕਰ ਪੈ ਗਈ, ਇੱਕ ਦਿਨ ਪਿਤਾ ਬਾਬਾ ਕਾਲੂ ਜੀ ਆਪਣੇ ਪੁੱਤਰ ਨੂੰ ਗੋਦ ਵਿੱਚ ਲੈ ਕਰਕੇ ਮੱਥਾ ਚੁੰਮ ਕਰਕੇ ਬੜਾ ਲਾੜ ਦੁਲਾਰ ਕਰ ਰਹੇ ਨੇ, ਸਮਝਾਉਣ ਦਾ ਯਤਨ ਕਰ ਰਹੇ ਨੇ ਕਿ ਇਹ ਨਾਨਕ ਜੀ ਤੁਸੀਂ ਸਾਡੇ ਘਰ ਦੇ ਇਕਲੌਤੇ ਇਕੱਲੇ ਜੇ ਇਕੱਲੇ ਹੀ ਪੁੱਤਰ ਹੋ, ਜੇ ਕਰਕੇ ਤੁਸੀਂ ਕੋਈ ਕੰਮ ਨਹੀਂ ਕਰੋਗੇ, ਘਰ ਵਿਵਹਾਰ ਦੇ ਪ੍ਰਤੀ ਜਿਹੜਾ ਤੁਹਾਡਾ ਜੇ ਕਰਕੇ ਮਨ ਨਹੀਂ ਲੱਗੇਗਾ ਤੇ ਫਿਰ ਕਹਿੰਦੇ ਸਾਡਾ ਕੀ ਹਾਲ ਹੋਵੇਗਾ, ਸਾਨੂੰ ਕਿੰਨੇ ਸਾਹਮਣਾ ਹੈ ਜੇ ਤੁਸੀਂ ਨਹੀਂ ਸਾਂਭੋਗੇ, ਜੇ ਤੁਸੀਂ ਘਰ ਦੇ ਕੰਮ ਨਹੀਂ ਵੇਖੋਗੇ ਤੇ ਫਿਰ ਕੌਣ ਵੇਖੇਗਾ। ਆਪਣੇ ਪੁੱਤ ਨੂੰ ਸਮਝਾਉਣ ਦਾ ਯਤਨ ਕਰਦੇ ਨੇ ਤੇ ਮਨੀ ਮਨ ਸੋਚਦੇ ਨੇ ਕਿਉਂ ਨਾ ਮੈਂ ਆਪਣੇ ਪੁੱਤ ਨਾਨਕ ਜੀ ਨੂੰ ਕਿਧਰੇ ਨਾ ਕਿਧਰੇ ਕੋਈ ਐਸੇ ਕੰਮ ਵਿੱਚ ਲਾਵਾਂ ਜਿਸ ਨਾਲ ਇਹਦਾ ਮਨ ਜਿਹੜਾ ਹੈ ਉਹ ਪਰਚਿਆ ਹੋਇਆ ਰਹੇ, ਭਾਵ ਕਿ ਇੱਕ ਪਾਸੇ ਨਾ ਲੱਗੇ, ਅੰਤਰਮੁਖੀ ਉਦਾਸੀਨ ਹੋ ਕਰਕੇ ਮੇਰਾ ਪੁੱਤ ਨਾ ਬੈਠੇ, ਇਹ ਕੋਈ ਕੰਮ ਕਾਜ ਕਰੇ ਜਿਸ ਨਾਲ ਇਹਦਾ ਮਨ ਲੱਗਿਆ ਰਹੇ। ਸੋ ਪਿਤਾ ਜੀ ਨੇ ਉਹ ਕਿਹੜਾ ਕੰਮ ਲੱਭਿਆ, ਉਹਨਾਂ ਨੇ ਸਾਧ ਸੰਗਤ ਜੀ ਗਾਵਾਂ ਅਤੇ ਮੱਝਾਂ ਨੂੰ ਚਰਾਉਣਾ, ਇਹ ਕੰਮ ਸੋਚਿਆ ਕਿ ਮੈਂ ਹੁਣ ਪੁੱਤ ਨਾਨਕ ਨੂੰ ਇਹ ਕੰਮ ਲਈ ਮੈਂ ਹੁਣ ਤੋਰਾਂਗਾ। ਸੋ ਆਪਣੇ ਪੁੱਤ ਨੂੰ ਸਾਧ ਸੰਗਤ ਜੀ ਕੋਲ ਬਿਠਾ ਕੇ ਗੋਦ ਦੇ ਵਿੱਚ ਪਿਤਾ ਬਾਬਾ ਕਾਲੂ ਜੀ ਸਮਝਾਉਣ ਦਾ ਯਤਨ ਕਰਦੇ ਨੇ, ਕੀ ਆਖਦੇ ਨੇ ਆਓ ਕਵੀ ਜੀ ਅੱਗੇ ਕਥਾ ਦੱਸ ਰਹੇ ਨੇ, ਆਪਾਂ ਰਲ ਮਿਲ ਕਰਕੇ ਸਰਵਣ ਕਰੀਏ, ਵਿਚਾਰਨ ਦਾ ਯਤਨ ਕਰੀਏ। ਉਸ ਤੋਂ ਪਹਿਲੇ ਇੱਕ ਵਾਰੀ ਮਨ ਬਿਰਤਿਆਂ ਨੂੰ ਇਕਾਗਰ ਕਰਕੇ ਝੁਕਾਓ ਗੁਰੂ ਚਰਨਾਂ ਦੇ ਵਿੱਚ ਸੀਸ, ਸਾਰੇ ਗੱਜ

0: ਬਾਬਾ ਕਾਲੂ ਜੀ ਕਹਿਣ ਲੱਗੇ ਕਿ ਇਹ ਪੁੱਤ ਨਾਨਕ ਜੀ, ਆਪ ਜੀ ਦਾ ਮਨ ਸਦਾਈ ਉਦਾਸ ਰਹਿੰਦਾ, ਆਪ ਜੀ ਬੋਲਦੇ ਨਹੀਂ, ਖੇਡਦੇ ਨਹੀਂ, ਸਾਡੇ ਨਾਲ ਗੱਲਾਂ ਨਹੀਂ ਜੇ ਕਰਦੇ, ਤੁਹਾਡਾ ਮਨ ਕਾਤੋ ਸਦੀਵ ਉਦਾਸ ਰਹਿੰਦਾ ਹੈ। ਸੋ ਹੁਣ ਜਿਹੜਾ ਹੈ ਨਾ, ਤੁਸੀਂ ਇੱਕ ਕੰਮ ਕਰੋ, ਘਰ ਵਿੱਚ ਜਿੰਨੇ ਵੀ ਡੰਗਰ ਨੇ, ਮਾਲ ਡੰਗਰ, ਗਾਵਾਂ ਮੱਝਾਂ ਹਨ, ਇਹਨਾਂ ਨੂੰ ਚਰਾਉਣਾ ਕਰੋ। ਆਪ ਜੀ ਇਹਨਾਂ ਨੂੰ ਚਰਾਓਗੇ ਤਾਂ ਘਰ ਵਿੱਚ ਦੁੱਧ ਜਿਹੜਾ ਹੈ ਵਧੀਆ ਹੋਏਗਾ। ਜਿਹੜੇ ਸਾਡੇ ਨੌਕਰ ਚਾਕਰ ਹਨ, ਉਹਨਾਂ ਨੇ ਰੀਤ ਵਿਗਾੜ ਦਿੱਤੀ ਹੈ। ਉਹ ਨਹੀਂ ਸਹੀ ਤਰੀਕੇ ਨਾਲ ਪਸ਼ੂਆਂ ਦਾ ਧਿਆਨ ਰੱਖਦੇ ਨੇ, ਉਹ ਨਹੀਂ ਪਸ਼ੂਆਂ ਨੂੰ ਵੇਖਦੇ। ਜਿਹੜਾ ਸਾਧ ਸੰਗਤ ਜੀ, ਜੋ ਮਾਲਕ ਵੇਖ ਸਕਦਾ, ਨੌਕਰ ਥੋੜ੍ਹੀ ਉਹ ਵੇਖ ਸਕਦਾ। ਭਾਵੇਂ ਅਸੀਂ ਬਹੁਤ ਐਤਵਾਰ ਕਰਦੇ ਹਾਂ ਨੌਕਰਾਂ 'ਤੇ, ਚਾਕਰਾਂ 'ਤੇ, ਪਰ ਮਾਲਕ ਜਿੰਨਾ ਧਿਆਨ ਦੇ ਸਕਦਾ ਉਹ ਨੌਕਰ ਉਹਨਾਂ ਦੇ ਨਹੀਂ ਸਕਦੇ। ਉਹਨਾਂ ਨੇ ਤਾਂ ਦਿਹਾੜੀ ਕਰਨੀ ਹੈ, ਉਹਨਾਂ ਨੇ ਸਾਧ ਸੰਗਤ ਜੀ ਜਿਵੇਂ ਤਿਵੇਂ ਕਰਨਾ। ਕਹਿੰਦੇ ਉਹਨਾਂ ਨੇ ਰੀਤੀ ਵਿਗਾੜਤੀ, ਸਾਡੇ ਜਿੰਨੇ ਵੀ ਪਸ਼ੂ ਨੇ, ਜਿੰਨੇ ਵੀ ਗਾਵਾਂ ਮੱਝਾਂ ਨੇ, ਉਹਨਾਂ ਨੂੰ ਵਿਗਾੜਤਾ। ਤੁਸੀਂ ਹੁਣ ਧਿਆਨ ਦੇ ਕਰਕੇ ਇਹ ਕੰਮ ਕਰੋ, ਉਹਨਾਂ ਨੂੰ ਜੇ ਕਰਕੇ ਤੁਸੀਂ ਚਰਾਉਣ ਲੈ ਕੇ ਜਾਓਗੇ, ਉਹ ਵਧੀਆ ਦੁੱਧ ਘਰ ਵਿੱਚ ਸਾਡੇ ਜਿਹੜਾ ਹੈ ਉਹ ਆਏਗਾ। ਤੁਸੀਂ ਨਿੱਤ ਇਹਨਾਂ ਨੂੰ ਰੋਜ਼ ਲੈ ਕਰਕੇ ਜਾਓ, ਅਤੇ ਹਰਿਆ ਜਿਹੜਾ ਚਾਰਾ ਹੈ, ਹਰਿਆ ਹੋਇਆ ਸੂਖਮ ਜਿਹੜਾ ਆ, ਉਹ ਕੋਮਲ ਕੋਮਲ ਚਾਰਾ ਦੂਰ ਲੈ ਕੇ ਇਹਨਾਂ ਨੂੰ ਬੀਆ ਬਾਣ ਵਿੱਚ ਜਾਣਾ ਕਰੋ, ਉਧਰੋਂ ਇਹਨਾਂ ਨੂੰ ਜਿਹੜਾ ਹੈ ਇਹ ਚਾਰਾ ਚਰਾ ਕੇ ਲਿਆਉਣਾ ਕਰੋ।
1: ਕਹਿਓ ਪ੍ਰੀਤ ਸੋ ਕਰਤ ਦੁਲਾਰਾ,
0: ਤੇ ਬੜੇ ਪ੍ਰੀਤ ਨਾਲ, ਪ੍ਰੇਮ ਨਾਲ, ਦੁਲਾਰ ਦੇ ਕਰਕੇ ਪਸ਼ੂਆਂ ਨੂੰ ਇਹ ਤੁਸਾਂ ਨੇ ਕੰਮ ਕਰਨਾ ਹੈ।
1: ਸ੍ਰੀ ਨਾਨਕ ਵਿਹੇ ਅਨੁਸਾਰਾ,
0: ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਪਿਤਾ ਜੀ ਦੀ ਆਗਿਆ ਮੰਨ ਲਈ। ਕਹਿੰਦੇ ਠੀਕ ਹੈ ਪਿਤਾ ਜੀ, ਸਦ ਬਚਨ ਜਿਵੇਂ ਤੁਸੀਂ ਕਹਿੰਦੇ ਹੋ ਅਨੁਸਾਰ, ਜਿਵੇਂ ਸਵੇਰ ਹੋਵੇਗੀ ਅਗਲਾ ਦਿਨ ਚੜ੍ਹੇਗਾ, ਅਸੀਂ ਆਪ ਜੀ ਦਾ ਦੱਸਿਆ ਹੋਇਆ ਕੰਮ ਕਰਾਂਗੇ।
1: ਪਿਤਾ ਜੀ ਹੋਰ ਸਿਧਾਓ,
0: ਹਾਂਜੀ ਹੁਣ ਰਾਤੀ ਜਿਹੜਾ ਹੈ ਅਸੀਂ ਵਿਸ਼ਰਾਮ ਕਰਾਂਗੇ, ਕੱਲ੍ਹ ਸਵੇਰ ਤੋਂ ਅਸੀਂ ਜਿਹੜਾ ਆ ਇਹ ਕੰਮ ਅਸੀਂ ਕਰਾਂਗੇ, ਪਸ਼ੂਆਂ ਨੂੰ ਲੈ ਕਰਕੇ ਚਰਾਉਣ ਲਈ ਜਾਵਾਂਗੇ।
1: ਚਾਰ ਲਿਆਓ
0: ਜੀ, ਹਾਂ ਜਿਵੇਂ ਤੁਸੀਂ ਆਖੋਗੇ, ਸਾਰੇ ਪਸ਼ੂ ਮਾਲ ਡੰਗਰਾਂ ਨੂੰ ਲੈ ਕਰਕੇ, ਪਸ਼ੂਆਂ ਨੂੰ ਅਸੀਂ ਚਰਾ ਕੇ ਲੈ ਕਰਕੇ
1: ਆਵਾਂਗੇ।
0: ਸੋ ਇੰਜ ਉਸ ਦਿਨ ਜਿਹੜਾ ਹੈ ਸੰਧਿਆ ਦਾ ਸਮਾਂ ਹੋਇਆ, ਫਿਰ ਹਨੇਰਾ ਹੋ ਗਿਆ, ਰਾਤ ਦਾ ਸਮਾਂ ਹੋਇਆ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਸੁੱਖ ਜਿਹੜਾ ਹੈ ਨੀਂਦ ਦਾ ਉਹ ਲੈਣ ਲੱਗੇ ਹਨ।
1: ਦਾਸਨ ਕੇ ਬੰਧ ਬਿਗੋਏ,
0: ਫਿਰ ਜਿਹੜੇ ਦਾਸਰਿਆਂ ਦੇ ਬੰਧਨ ਕੱਟਣ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਬੰਧਨਾਂ ਤੋਂ ਛਡਾਉਣ ਵਾਲੇ ਹਨ।
1: ਜੀ ਨਾਨਕ ਕਰਨ ਦੋਏ ਜਾਗੇ,
0: ਐਸੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਰਾਤੀ ਵਿਸ਼ਰਾਮ ਕਰਕੇ ਸਵੇਰੇ ਆਪ ਜੀ ਜਾਗ ਪਏ ਹਨ।
1: ਅਨੁਰਾਗੇ,
0: ਤੇ ਮਨ ਵਿੱਚ ਮਹਾਰਾਜ ਜੀ ਦੇ ਵੀ ਚਾਵ ਹੈ ਕਿ ਅੱਜ ਸਾਨੂੰ ਜਿਹੜਾ ਹੈ ਨਾ ਉਹ ਗਾਵਾਂ ਨੂੰ ਮੱਝਾਂ ਨੂੰ ਚਰਾਉਣ ਦਾ ਕੰਮ ਮਿਲਿਆ ਜੇ। ਮਹਾਰਾਜ ਜੀ ਵੀ ਬੜੇ ਚਾਵ ਨਾਲ ਉੱਠੇ ਹਨ। ਸਭ ਤੋਂ ਪਹਿਲੇ ਉੱਠਦਿਆਂ ਸਾਰੀ ਆਪਣੀ ਸਰੀਰ ਦੀ ਕਿਰਿਆ ਕਰਕੇ ਪਾਤਸ਼ਾਹ ਮਹਾਰਾਜ ਜੀ ਦੌੜ ਕੇ ਭੱਜ ਕੇ ਗਏ ਜਿੱਥੇ ਪਸ਼ੂ ਮਾਲ ਡੰਗਰ ਜਿਹੜੇ ਗਾਵਾਂ ਮੱਝਾਂ ਸੀਗੀਆਂ ਨਾ ਬੱਜੀਆਂ ਹੋਈਆਂ, ਉੱਥੇ ਜਾ ਕਰਕੇ ਆਪ ਮਹਾਰਾਜ ਜੀ ਨੇ ਖੋਲਿਆ ਰੱਸਾ ਜਿਹੜਾ ਹੈ ਉਹ ਕੱਢਿਆ ਹੈ, ਉਹਨਾਂ ਨੂੰ ਖੋਲਿਆ ਹੈ। ਤੇ ਫਿਰ ਨਾਲ ਸਾਰਿਆਂ ਨੂੰ ਆਪਣੇ ਲੈ ਕਰਕੇ ਉਹਨਾਂ ਦੀ ਟੋਲੀ ਬਣਾ ਦਿੱਤੀ ਹੈ, ਸਾਰਿਆਂ ਨੂੰ ਇਕੱਠਾ ਕੀਤਾ ਤੇ ਇਕੱਠਾ ਕਰਕੇ ਟੋਲੀ ਜੀ ਬਣਾ ਕਰਕੇ ਉਹਨਾਂ ਦਾ ਚੁੰਡ ਬਣਾ ਕਰਕੇ ਹੱਥ ਵਿੱਚ ਮਹਾਰਾਜ ਜੀ ਨੇ ਸੋਟੀ ਫੜ ਲਈ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਤੇ ਸੋਟੀ ਲੈ ਕਰਕੇ ਸਾਧ ਸੰਗਤ ਜੀ ਹੰਗੂਰਾ ਦਿੰਦੇ ਨੇ, ਜਿਵੇਂ ਗਾਵਾਂ ਮੱਝਾਂ ਨੂੰ ਸਾਧ ਸੰਗਤ ਜੀ ਆਵਾਜ਼ਾਂ ਕੱਢਦੇ ਆ ਨਾ ਹਾਂ ਹੁੰਦੀਆਂ, ਇਵੇਂ ਆਵਾਜ਼ਾਂ ਕੱਢ ਕੇ ਮਹਾਰਾਜ ਜੀ ਸੋਟਾ ਜਿਹੜਾ ਹੈ ਉਹ ਉਹਨਾਂ ਸਾਰੇ ਹੀ ਪਸ਼ੂਆਂ ਨੂੰ ਅੱਗੇ ਲੈ ਕਰਕੇ ਉਹਨਾਂ ਨੂੰ ਤੁਰਾ ਰਹੇ ਹਨ। ਸੋ ਇੰਜ ਉਹਨਾਂ ਸਾਰੇ ਪਸ਼ੂਆਂ ਨੂੰ ਅੱਗੇ ਤੋਰਿਆ, ਮਗਰ ਮਗਰ ਪਾਤਸ਼ਾਹ ਜੀ ਹੱਥ ਵਿੱਚ ਸੋਟਾ ਜਿਹੜਾ ਫੜ ਕਰਕੇ ਸੋਟੀ ਜੀ ਲੈ ਕਰਕੇ ਚੱਲ ਰਹੇ ਹਨ, ਤੇ ਸਾਰੇ ਪਸ਼ੂਆਂ ਨੂੰ ਜਿਹੜਾ ਹੈ ਹਰਾ ਚਾਰਾ ਸੁੱਖ ਪੂਰਾ, ਐਸੇ ਸੁੱਖ ਦੇਣ ਵਾਲੇ ਸਤਿਗੁਰੂ ਮਹਾਰਾਜ, ਜੀਆਂ ਨੂੰ ਸੁੱਖ ਦੇਣ ਵਾਲੇ, ਬੰਦਿਆਂ ਨੂੰ ਸੁੱਖ ਦੇਣ ਵਾਲੇ, ਮਾਨੋ ਕਵੀ ਜੀ ਕਹਿੰਦੇ ਅੱਜ ਪਸ਼ੂਆਂ ਨੂੰ ਵੀ ਸੁੱਖ ਦੇਣ ਲੱਗੇ ਜੇ। ਅੱਜ ਪਸ਼ੂਆਂ ਨੂੰ ਵੀ ਮਹਾਰਾਜ ਜੀ ਜਿਹੜਾ ਹੈ ਉਹ ਹਰਾ ਚਾਰਾ ਚਰਾਉਣ ਦੇ ਲਈ ਲੈ ਜਾ ਰਹੇ ਹਨ।
1: ਗੋਪਾਲ ਜੋ ਪਾਛਲ ਨਾਮਾ,
0: ਕਵੀ ਜੀ ਕਹਿੰਦੇ ਕਹਿੰਦੇ ਜਿਵੇਂ ਪਿਛਲੇ ਯੁੱਗਾਂ ਦੇ ਵਿੱਚ ਗੋਪਾਲ ਆਪ ਜੀ ਦਾ ਨਾਮ ਹੋਇਆ ਹੈ, ਮਾਨੋ ਉਹ ਆਪ ਜੀ ਨਾਮ ਜਿਹੜਾ ਨਾ ਪੂਰਾ ਕਰ ਰਹੇ। ਜੇ ਗੋਪਾਲ ਦਾ ਅਰਥ ਹੁੰਦਾ ਗਊਆਂ ਨੂੰ ਚਰਾਉਣ ਵਾਲਾ, ਜੇ ਮਹਾਰਾਜ ਜੀ ਨੇ ਬਾਣੀ ਵਿੱਚ ਕਿਹਾ ਨਾ ਉਹ ਪਰਮੇਸ਼ਰ ਦੇ ਬੜੇ ਹੀ ਰੂਪ ਨੇ, ਕਦੇ ਕੀ ਕਰਦਾ ਅਤੇ ਖਿਣ ਵਿੱਚ ਕੀ ਕਰਦਾ ਕਿਸੇ ਨੂੰ ਕੋਈ ਪਤਾ ਨਹੀਂ। ਬੇਨ ਕੇ ਬਜੀਆਂ ਕਹੂੰ ਦੇਨ ਕੇ ਚਰੀਆਂ ਕਹੂੰ ਲਾਖਨ ਲਵਈਆਂ ਕਹੂੰ ਸੁੰਦਰ ਕੁਮਾਰ ਹੋ। ਕਦੇ ਸਾਧ ਸੰਗਤ ਜੀ ਬੇਨ ਜਿਹੜੀ ਹੈ ਬਾਂਸੁਰੀ ਜੀ ਲੈ ਕਰਕੇ ਵਜਾਉਣ ਲੱਗ ਜਾਂਦਾ, ਕਦੇ ਆਪ ਗਾਵਾਂ ਨੂੰ ਜਿਹੜਾ ਹੈ ਉਹ ਚਰਾਉਣ ਲੱਗ ਜਾਂਦਾ, ਅਤੇ ਇਹ ਨਾਮ ਹੈ ਪਰਮੇਸ਼ਰ ਦਾ ਗੋਪਾਲ। ਅਤੇ ਕਹਿੰਦੇ ਮਾਨੋ ਉਹੀ ਨਾਮ ਆਪ ਜੀ ਆਪਣਾ ਪੂਰਾ ਕਰ ਰਹੇ ਹੋ। ਪਿਛਲੇ ਯੁੱਗਾਂ ਦੇ ਵਿੱਚ ਵੀ ਕਹਿੰਦੇ ਆਪ ਜੀ ਨੇ ਗੋਪਾਲ ਨਾਮ ਰੱਖ ਕਰਕੇ ਗਵਾਂ ਨੂੰ ਚਰਾਉਣਾ ਕੀਤਾ, ਅਤੇ ਹੁਣ ਵੀ ਮਾਨੋ ਆਪ ਜੀ ਉਹੀ ਜਿਹੜਾ ਪਿਛਲੀ ਰੀਤੀ ਅਨੁਸਾਰ ਇਹਨਾਂ ਗਾਵਾਂ ਨੂੰ ਸੁੱਖ ਦੇ ਰਹੇ ਹੋ।
1: ਪ੍ਰਗਟ ਕਰਤ ਹੈ ਜਨ ਸੁਖ ਧਾਮਾ,
0: ਐਸੇ ਸੁੱਖਾਂ ਦੇ ਧਾਮ ਸੁੱਖਾਂ ਦੇ ਘਰ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਇਹ ਆਪਣਾ ਨਾਮ ਪ੍ਰਗਟ ਕਰ ਰਹੇ ਨੇ। ਗੋਪਾਲ ਗੋ ਨੂੰ ਮੱਝਾਂ ਨੂੰ ਪਾਲਣ ਵਾਲੇ, ਪਸ਼ੂਆਂ ਨੂੰ ਪਾਲਣ ਵਾਲੇ, ਇੱਕ ਗੋਪਾਲ ਦਾ ਅਰਥ ਹੁੰਦਾ ਧਰਤੀ ਨੂੰ ਵੀ ਪਾਲਣ ਵਾਲੇ, ਇਕੱਲੇ ਪਸ਼ੂਆਂ ਨੂੰ ਨਹੀਂ। ਇਹ ਤਾਂ ਸਾਧ ਸੰਗਤ ਜੀ ਜਿੰਨੇ ਸੰਸਾਰ ਦੇ ਜੀਵ ਨੇ ਨਾ ਇਹ ਸਾਰਿਆਂ ਦਾ ਪੋਖਣ ਪ੍ਰਤਪਾਲਣਾ ਕਰਨ ਵਾਲੇ ਆਪ ਪਰਮੇਸ਼ਰ ਵਾਹਿਗੁਰੂ ਜੀ ਹਨ। ਸੋ ਇਵੇਂ ਸੱਚੇ ਪਾਤਸ਼ਾਹ ਮਹਾਰਾਜ ਮਾਨੋ ਆਪਣਾ ਨਾਮ ਜਿਹੜਾ ਹੈ ਉਹ ਪੂਰਾ ਕਰ ਰਹੇ ਹਨ, ਆਪਣਾ ਨਾਮ ਗੋਪਾਲ ਜਿਹੜਾ ਹੈ ਉਹਦੇ ਮੁਤਾਬਿਕ ਸੁੱਖ ਦੇ ਰਹੇ ਨੇ। ਸਾਰੇ ਪਸ਼ੂਆਂ ਨੂੰ ਗਾਵਾਂ ਮੱਝਾਂ ਨੂੰ ਲੈ ਕਰਕੇ ਆਪ ਜੀ ਚਰਾਉਣ ਲਈ ਨਿਕਲੇ ਹਨ। ਸੋ ਇਵੇਂ ਮੰਦ ਮੰਦ ਸਾਰੇ ਸਨੇ ਸਨੇ ਹੌਲੇ ਹੌਲੇ ਇਹ ਜਿੰਨੇ ਵੀ ਸੁਰਭੀ ਗਾਵਾਂ ਨੇ, ਕੋਈ ਕਿਹੜੇ ਰੰਗ ਦੀ ਏ, ਕੋਈ ਕਾਲੀ ਜੀ ਕੋਈ ਸਫੇਦ ਹੈ, ਉਹ ਸਾਰੀ ਸੁਰਭੀ ਕਹਿੰਦੇ ਗਾਵਾਂ ਨੂੰ। ਇੰਜ ਗਾਵਾਂ ਨੂੰ ਮਹਾਰਾਜ ਜੀ ਅੱਗੇ ਤੋਰ ਰਹੇ ਹਨ। ਤੇ ਸਾਰਾ ਦਿਨ ਮਹਾਰਾਜ ਜੀ ਨੇ ਉਸ ਦਿਨ ਨਾ ਗਾਵਾਂ ਨੂੰ ਜਿਹੜਾ ਹੈ ਉਹ ਚਰਾਉਣਾ ਕੀਤਾ, ਉਹਨਾਂ ਨੂੰ ਮਹਾਰਾਜ ਜੀ ਨੇ ਛੱਡ ਦਿੱਤਾ ਉੱਥੇ ਲਿਜਾ ਕੇ ਕੋਈ ਬੀਆਬਾਨ ਦੇ ਵਿੱਚ। ਉਹ ਸਾਰੇ ਖੁਸ਼ੀ ਦੇ ਨਾਲ ਜਿਹੜੀ ਹਰੀ ਘਾਹ ਹੈ ਜਿਵੇਂ ਉਹ ਕਾਂ ਪੱਠੇ ਖਾਉਂਦੇ ਨੇ, ਉਹ ਸਾਧ ਸੰਗਤ ਜੀ ਕਾਂ ਚੁਣ ਚੁਣ ਕਰਕੇ ਗਾਵਾਂ ਨੇ ਖਾਧੀਆਂ ਤੇ ਬੜੇ ਖੁਸ਼ ਹੋਏ ਹਨ।
1: ਭਾਈ ਸਾਂਝਪੁਰ ਦਿਸ ਕੋ ਮੋਰੀ,
0: ਤੇ ਜਿਵੇਂ ਸਾਂਝ ਦਾ ਸਮਾਂ ਹੋ ਗਿਆ, ਸੰਧਿਆ ਹੋ ਗਿਆ, ਸੂਰਜ ਛੁੱਪਣ ਲੱਗਾ ਜੇ, ਉਸ ਸਮੇਂ ਆਪ ਜੀ ਨੇ ਗਾਵਾਂ ਨੂੰ ਮੱਝਾਂ ਨੂੰ ਮੋੜ ਦਿੱਤਾ ਹੈ।
1: ਹਾਏ ਸਵਲੀ ਗੋਰੀ,
0: ਜੀ ਹਾਂ ਮਹਾਰਾਜ ਜੀ ਉਹਨਾਂ ਸਾਰਿਆਂ ਨੂੰ ਹੁਣ ਮੋੜਿਆ, ਹੁਣ ਘਰ ਵਾਪਸ ਆਉਣ ਦੀ ਵਾਰੀ ਆਈ ਹੈ, ਤੇ ਉਹਨਾਂ ਨੂੰ ਮੋੜ ਕਰਕੇ ਘਰ ਵੱਲ ਨੂੰ ਲੈ ਕਰਕੇ ਆ ਰਹੇ ਨੇ। ਕੋਈ ਸਾਵਲ ਕੋਈ ਕਾਲੀ ਰੰਗ ਦੀ ਹੈ, ਕੋਈ ਗੋਰੀ ਹੈ, ਕਈ ਪ੍ਰਕਾਰ ਦੀਆਂ ਗਾਵਾਂ ਹਨ।
1: ਕਾਲੂ ਹੇਰ ਹਰਖ ਉਰ ਭਾਰੀ,
0: ਤੇ ਬਾਬਾ ਕਾਲੂ ਜੀ ਨੇ ਵੇਖਿਆ ਕਿ ਅੱਜ ਮੇਰਾ ਪੁੱਤ ਘਰ ਦਾ ਜਿਹੜਾ ਇਹ ਕਾਂਬੇ ਬਹੁਤ ਹੀ ਚੰਗੇ ਤਰੀਕੇ ਨਾਲ ਸਾਂਭ ਰਿਹਾ ਹੈ, ਗਾਵਾਂ ਮੱਝਾਂ ਨੂੰ ਚਰਾ ਕਰਕੇ ਲੈ ਕੇ ਆ ਰਿਹਾ, ਮਹਾਰਾਜ ਜੀ ਲੈ ਕਰਕੇ ਆ ਰਹੇ ਸਨ। ਬਾਬਾ ਕਾਲੂ ਜੀ ਨੂੰ ਬੜੀ ਖੁਸ਼ੀ ਹੋਈ ਹੈ।
1: ਲੱਗਿਓ ਕੇ ਲੱਗਿਓ ਮੋਹੇ ਸੁਧਕਾਰੀ,
0: ਇਹ ਸੋਚਦੇ ਨੇ ਬਾਬਾ ਕਾਲੂ ਜੀ ਮੇਰਾ ਪੁੱਤ ਅੱਜ ਸੁਖਕਾਰੀ, ਮੇਰਾ ਸੁੱਤ ਜਿਹੜਾ ਹੈ ਉਹ ਕਾਰੀ ਕੰਮ ਕਰਨ ਲੱਗ ਗਿਆ ਹੈ, ਸੁੱਖ ਦੇਣ ਲੱਗਿਆ ਮੈਨੂੰ, ਕੰਮ ਕਾਜ ਵਿੱਚ ਲੱਗ ਗਿਆ ਹੈ।
1: ਲੱਗਿਓ ਕੇ ਲੱਗਿਓ ਮੋਹੇ ਸੁਧਕਾਰੀ,
0: ਤੇ ਇੰਜ ਜਾਣਦੇ ਨੇ ਕਿ ਮੇਰਾ ਸੁੱਤ ਇਹ ਕੰਮ ਕਾਜ ਕਰਨ ਲੱਗ ਗਿਆ ਹੈ। ਹੁਣ ਇਹਨੇ ਜਿਹੜੀ ਆਪਣੀ ਬਿਰਤੀ ਜੋ ਸੀ ਨਾ ਉਪਰਾਮ ਬਿਰਤੀ ਜੀ ਧਾਰਨ ਕੀਤੀ, ਇੱਕ ਪਾਸੇ ਬਹਿ ਜਾਣਾ ਚੁੱਪ ਹੋ ਕਰਕੇ, ਅਤੇ ਅੱਜ ਵੇਖਦੇ ਨੇ ਕਿ ਪੁੱਤ ਸਾਰਾ ਦਿਨ ਗਾਵਾਂ ਮੱਝਾਂ ਨੂੰ ਪੁੱਤ ਨਾਨਕ ਜਿਹੜਾ ਹੈ ਉਹ ਚਰਾ ਕੇ ਲੈ ਕਰਕੇ ਆਇਆ ਹੈ, ਬੜੀ ਖੁਸ਼ੀ ਹੁੰਦੀ ਹੈ। ਕਹਿੰਦੇ ਨੇ ਮੇਰਾ ਪੁੱਤ ਕੰਮ ਕਾਜ ਵਿੱਚ ਲੱਗਿਆ ਹੈ।
1: ਸਨੇ ਸਨੇ ਪਰ ਚਹਿ ਸਭ ਕਾਮੂ,
0: ਇੰਝ ਸੋਚਦੇ ਨੇ ਮਨੀ ਮਨ ਕਿ ਸਨੇ ਸਨੇ ਹੁਣ ਜਿਹੜਾ ਹੈ ਤੀਰੇ ਹੌਲੇ ਹੌਲੇ ਸਾਰੇ ਜਿੰਨੇ ਵੀ ਕੰਮ ਹਨ ਉਹ ਸਾਡਾ ਪੁੱਤ ਜਿਹੜਾ ਹੈ ਉਹ ਕਰਨ ਲੱਗ ਜਾਏਗਾ, ਸਨੇ ਸਨੇ ਸਾਰੇ ਕੰਮ ਕਰੇਗਾ। ਹਾਂਜੀ, ਜਿਹੜਾ ਇਹ ਉਦਾਸੀਨਤਾ ਦੇ ਵਿੱਚ ਰਹਿੰਦਾ ਸੀ ਨਾ, ਚੁੱਪ ਰਹਿੰਦਾ ਸੀ, ਇਹ ਹੁਣ ਛੱਡ ਕਰਕੇ ਧਾਮੂ ਘਰ ਦੇ ਜਿੰਨੇ ਵੀ ਕੰਮ ਕਾਜ ਹਨ ਉਹ ਸਾਡਾ ਪੁੱਤ ਹੁਣ ਕਰੇਗਾ।
1: ਸਦਨਾ
0: ਸੋ ਇੰਜ ਪਿਤਾ ਜੀ ਨੂੰ ਖੁਸ਼ੀ ਹੋਈ ਇੱਕ ਪਾਸੇ, ਤੇ ਸਾਧ ਸੰਗਤ ਜੀ ਦੂਜੇ ਪਾਸੇ ਗੁਰੂ ਨਾਨਕ ਦੇਵ ਜੀ ਲੈ ਕਰਕੇ ਆਏ ਫਿਰ ਗਾਵਾਂ ਮੱਝਾਂ ਨੂੰ ਲਾ ਕਰਕੇ ਮਹਾਰਾਜ ਜੀ ਨੇ ਵਿਹੜੇ ਦੇ ਵਿੱਚ ਉਹਨਾਂ ਨੂੰ ਫਿਰ ਜਿੱਥੇ ਉਹ ਸੀਗੇ ਉਹਨਾਂ ਨੂੰ ਉੱਥੇ ਵਾਪਸ ਪਾ ਦਿੱਤਾ ਤੇ ਫਿਰ ਆਪ ਜੀ ਆ ਕਰਕੇ ਘਰ ਦੇ ਵਿੱਚ ਬਿਰਾਜਣ ਲੱਗੇ ਹਨ।
1: ਸੁੰਦਰ ਕਮਲ ਪ੍ਰਫੁੱਲਤ ਬਦਨਾ,
0: ਸੱਚੇ ਪਾਤਸ਼ਾਹ ਜਿਨ੍ਹਾਂ ਦਾ ਸੋਹਣਾ ਮੁਖੜਾ ਪ੍ਰਫੁੱਲਤ ਬਦਨਾ, ਸਰੀਰ ਜਿਹੜਾ ਹੈ ਸਾਧ ਸੰਗਤ ਜੀ ਬਹੁਤ ਹੀ ਸੋਹਣਾ ਮੁਖੜਾ ਜਿਹੜਾ ਹੈ ਉਹ ਕਵਲ ਦੇ ਫੁੱਲ ਵਾਂਗੂ ਜਿਹੜਾ ਖਿੜਿਆ ਹੋਇਆ ਹੈ। ਤੇ ਘਰ ਆ ਕਰਕੇ ਫਿਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪ੍ਰਸ਼ਾਦਾ ਛਕਿਆ, ਜਲ ਪਾਣੀ ਪ੍ਰਸ਼ਾਦਾ ਛਕ ਕਰਕੇ ਆਪ ਜੀ ਸੁੱਖ ਲੈਣ ਲੱਗੇ ਹਨ। ਜੀ ਹਾਂ, ਫਿਰ ਆਪ ਜੀ ਪ੍ਰਸ਼ਾਦਾ ਛਕ ਕਰਕੇ ਹੁਣ ਆਪ ਜੀ ਸੁੱਖ ਲੈਣ ਲੱਗੇ ਨੇ। ਆਪ ਜੀ ਮੰਜੇ ਤੇ ਲੰਬੇ ਪੈ ਗਏ ਤੇ ਚਾਦਰਾ ਲੈ ਕਰਕੇ ਆਪਣੇ ਸਰੀਰ ਤੇ ਪਾਈ ਹੈ ਸੌਣ ਲੱਗੇ ਹਨ।
1: ਉਠਿਓ ਵੱਡੀ ਪੁਨਸਾਰਾ,
0: ਤੇ ਵੱਡੀ ਪੁਨਸਾਰਾ ਜਿੱਦਾਂ ਹੀ ਸਮਾਂ ਹੋ ਗਿਆ ਨਾ, ਵੱਡੀ ਪੁਨਸਾਰ ਕਹਿੰਦੇ ਨੇ ਅਜੇ ਸੂਰਜ ਜਿਹੜਾ ਹੈ ਨਾ ਉਹ ਪੂਰਾ ਐਨ ਨਹੀਂ ਚੜਿਆ, ਅਜੇ ਦਿਨ ਜਿਹੜਾ ਹੈ ਜਿਵੇਂ ਮਹਾਰਾਜ ਜੀ ਨੇ ਕਿਹਾ ਨਾ, ਚੀੜੀ ਚੌਕੀ ਪਹੁ ਫੁੱਟੀ ਵਗਣ ਬਹੁਤ ਤਰੰਗ। ਜਦੋਂ ਸਾਧ ਸੰਗਤ ਜੀ ਇਹ ਪੰਛੀਆਂ ਆਵਾਜ਼ਾਂ ਕਰਨ ਲੱਗ ਜਾਂਦੇ ਨੇ, ਦਿਨ ਚੜ ਜਾਂਦਾ ਪਰ ਅਜੇ ਸੂਰਜ ਨਹੀਂ ਆਉਂਦਾ, ਉਹਨੂੰ ਕਹਿੰਦੇ ਵੱਡੀ ਪੁਨਸਾਰ, ਯਾਨੀ ਵੱਡੀ ਸਵੇਰ। ਇੱਕ ਹੋ ਗਈ ਸਵੇਰ, ਇੱਕ ਹੋ ਗਈ ਵੱਡੀ ਸਵੇਰ, ਉਹਨੂੰ ਕਿਹਾ ਗਿਆ ਵੱਡੀ ਸਵੇਰ। ਇਵੇਂ ਮਹਾਰਾਜ ਜੀ ਉਸ ਸਮੇਂ ਸੁੱਤੇ ਹੋਏ ਸਨ ਤੇ ਪਿਤਾ ਬਾਬਾ ਕਾਲੂ ਜੀ ਜਿਹੜੇ ਨੇ ਉਹ ਵੱਡੀ ਸਵੇਰ ਉੱਠ ਖਲੋਤੇ ਹਨ।
1: ਨਾਨਕ ਉੱਠ ਬਚਨ ਉਚਾਰਾ,
0: ਕਹਿਣ ਲੱਗੇ ਆਪਣੇ ਪੁੱਤ ਕੋਲ ਜਾ ਕਰਕੇ ਕਿ ਹੇ ਸੁੱਤ ਨਾਨਕ ਉੱਠ, ਹੁਣ ਸਵੇਰ ਦਾ ਸਮਾਂ ਹੋਇਆ ਹੈ। ਆਪਣੇ ਪੁੱਤ ਨੂੰ ਉਠਾਉਣ ਲੱਗੇ ਹਨ।
1: ਪਿਤਾ ਬੈਨ ਸੁਣ ਕਰ ਜਗ ਸਵਾਮੀ,
0: ਆਪਣੇ ਪਿਤਾ ਜੀ ਦੇ ਬੋਲ ਸੁਣ ਕਰਕੇ ਜਗਤ ਦੇ ਮਾਲਕ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ।
1: ਸੁਰਭੀ ਖੋਲ ਪਏ ਅਨੁਗਾਮੀ,
0: ਮਹਾਰਾਜ ਜੀ ਉੱਠਦਿਆਂ ਸਾਰੀ ਮਹਾਰਾਜ ਜੀ ਤਿਆਰ ਹੋ ਗਏ ਤੇ ਤਿਆਰ ਹੋ ਕਰਕੇ ਸੁਰਭੀ ਜਿਹੜੀਆਂ ਗਾਵਾਂ ਮੱਝਾਂ ਨੇ ਉਹਨਾਂ ਨੂੰ ਬੜੇ ਮਹਾਰਾਜ ਜੀ ਛੇਤੀ ਜਾ ਕਰਕੇ ਖੋਲਣ ਲੱਗੇ। ਮਾਨੋ ਮਹਾਰਾਜ ਜੀ ਦੀ ਰੁਚੀ ਹੋ ਗਈ ਇਸ ਕੰਮ ਦੇ ਵਿੱਚ। ਤਾਂ ਹੀ ਤਾਂ ਕਵੀ ਜੀ ਕਹਿੰਦੇ ਨੇ ਨਾ, ਪਿਛਲੇ ਵੀ ਸਮੇਂ ਵਿੱਚ ਆਪ ਜੀ ਯੁੱਗਾਂ ਦੇ ਵਿੱਚ ਇਹ ਆਪਣਾ ਨਾਮ ਰਖਾਇਆ ਗੋਪਾਲ ਕਰਕੇ, ਬੜੀ ਰੁਚੀ ਹੈ। ਕਹਿੰਦੇ ਉੱਠਦਿਆਂ ਸਾਰੀ ਮਹਾਰਾਜ ਜੀ ਤਿਆਰ ਪਰ ਤਿਆਰ ਹੋ ਗਏ ਤੇ ਜਾ ਕਰਕੇ ਆਪਣੀਆਂ ਗਾਵਾਂ ਆਪਣੀਆਂ ਮੱਝਾਂ ਨੂੰ ਮਹਾਰਾਜ ਜੀ ਸਾਂਭਣ ਲੱਗੇ ਨੇ। ਉਹਨਾਂ ਨੂੰ ਖੋਲ ਕਰਕੇ
1: ਖੇਤ ਸੁੰਦਰ ਹਰਿਆਈ
0: ਉਹਨਾਂ ਨੂੰ ਲੈ ਕਰਕੇ ਗਏ ਹੁਣ ਦੂਜੇ ਦਿਨ ਚਰਾਉਣ ਦੇ ਲਈ, ਜਿੱਧਰ ਸੋਹਣੇ ਖੇਤ ਸਨ, ਫਸਲਾਂ ਖੇਤਾਂ ਦੇ ਵਿੱਚ ਸਾਧ ਸੰਗਤ ਜੀ ਲੱਗੀਆਂ ਹੋਈਆਂ ਹਨ।
1: ਬਾਰ ਬਾਰ ਬਾਰੀ ਬਰਿਆਈ,
0: ਜੀ ਹਾਂ, ਮਹਾਰਾਜ ਜੀ ਇੱਕ ਪਾਸੇ ਲੈ ਗਏ ਤੇ ਖੇਤ ਜਿਹੜੇ ਨੇ ਉਹ ਹਰੇ ਭਰੇ ਹਨ, ਫਸਲ ਜਿਹੜੀ ਐਨ ਹਰੀ ਹੋਈ ਹੈ, ਸਾਰੀ ਫਸਲ ਲੱਗੀ ਹੋਈ ਹੈ। ਤੇ ਮਹਾਰਾਜ ਜੀ ਨੇ ਕੀ ਕੀਤਾ, ਉਸ ਖੇਤ ਦੇ ਵਿੱਚ ਸਾਰੇ ਹੀ ਗਾਵਾਂ ਨੂੰ ਮੱਝਾਂ ਨੂੰ ਮਹਾਰਾਜ ਜੀ ਨੇ ਵਾੜ ਦਿੱਤਾ। ਉਹ ਵਾੜੀ ਜੀ ਤੋੜ ਕਰਕੇ ਸਾਰੇ ਗਾਵਾਂ ਮੱਝਾਂ ਉਸ ਹਰੇ ਭਰੇ ਖੇਤ ਦੇ ਵਿੱਚ ਹੀ ਆ ਗਈਆਂ ਹਨ।
1: ਆਪ ਸੋਏ ਗਏ ਹੋਏ ਸੁਖਾਰੇ,
0: ਹੁਣ ਕਿਸੇ ਦੇ ਖੇਤ 'ਚ ਵਾੜ ਕਰਕੇ ਹੁਣ ਮਹਾਰਾਜ ਜੀ ਨੇ ਆਪਣਾ ਸੁਭਾਅ ਵੀ ਤਾਂ ਪ੍ਰਗਟ ਕਰਨਾ। ਪਹਿਲੇ ਦਿਨ ਚੰਗੇ ਤਰੀਕੇ ਨਾਲ ਕਿਧਰੇ ਬੀਆ ਬਾਣ 'ਚ ਲੈ ਕਰਕੇ ਮਹਾਰਾਜ ਜੀ ਨਾ ਉਹ ਚਰਾ ਕਰਕੇ ਲੈ ਕੇ ਆਏ, ਹੁਣ ਦੂਜਾ ਦਿਨ ਸਾਧ ਸੰਗਤ ਜੀ ਦੂਜਾ ਦਿਨ ਲੈ ਗਏ ਥੋੜ੍ਹੇ ਚਿਰ ਥੋੜ੍ਹੀ ਕੁ ਦੂਰੀ 'ਤੇ, ਅਤੇ ਉੱਧਰ ਜਾ ਕਰਕੇ ਕਿਸੇ ਦਾ ਖੇਤ ਸੀਗਾ, ਫਸਲ ਜਿਹੜੀ ਹੈ ਉਹ ਐਨ ਪੂਰੀ ਤਿਆਰ ਸੀਗੀ, ਅਤੇ ਮਹਾਰਾਜ ਜੀ ਨੇ ਉੱਥੇ ਜਿਹੜੀ ਇਹ ਵਾੜੀ ਜਿਹੜੀ ਹੈ ਉਹ ਤੋੜ ਕਰਕੇ ਸਾਰਿਆਂ ਨੂੰ ਵਿੱਚ ਵਾੜ ਦਿੱਤਾ ਉਹਨਾਂ ਦੇ ਖੇਤਾਂ ਦੇ ਵਿੱਚ, ਅਤੇ ਆਪ ਮਹਾਰਾਜ ਜੀ ਸੁੱਖ ਲੈਣ ਲੱਗੇ। ਕੋਈ ਬ੍ਰਿਸ਼ ਜੀ ਸ਼ਾਂ ਦੇ ਹੇਠਾਂ ਆਪ ਜੀ ਲੰਬੇ ਪੈ ਗਏ ਹਨ। ਹਾਂ, ਉਹਨਾਂ ਨੂੰ ਹੁਣ ਕੀ ਸੀਗਾ, ਗਾਵਾਂ ਮੱਝਾਂ ਨੂੰ ਇੰਨਾ ਸੋਹਣਾ ਖੇਤ ਫਸਲ ਤਿਆਰ ਮਿਲ ਗਈ, ਉਹ ਸਾਰੇ ਉਹ ਖੇਤ ਚਰਨ ਲੱਗੇ ਹਨ।
1: ਜਬ ਸਭ ਚਰ ਗਈ ਗੋ ਗੋ ਧੂਮੀ,
0: ਹਾਂ, ਸਾਰੀ ਗੋ ਧੂਮ। ਇੱਕ ਸਾਧ ਸੰਗਤ ਜੀ, ਗਾਵਾਂ ਮੱਝਾਂ ਨੂੰ ਵੀ ਨਾ ਗੋ ਧੂਮ ਧੰਨ ਕਿਹਾ ਗਿਆ। ਅੱਜ ਕੱਲ੍ਹ ਆਪਾਂ ਕਰੇ ਰੱਖਦੇ ਨਹੀਂ, ਜਿਹਨੂੰ ਪੁੱਛੀਦਾ ਉਹ ਕਹਿੰਦੇ ਬਾਬਾ ਜੀ ਸਾਂਭਣਾ ਬੜਾ ਔਖਾ ਆ, ਕਾਰਨ ਸਾਂਭਣ ਨੂੰ ਕੋਈ ਹੈ ਨਹੀਂ, ਕਰਦੇ ਜੀ ਇੱਕ ਦੋ ਜਿਹੜੇ ਨੇ ਰਹਿੰਦੇ ਨੇ, ਬਾਕੀ ਤਾਂ ਸਾਰੇ ਚਲੇ ਗਏ ਬਾਹਰਲੀ ਮੁਲਕਾਂ 'ਚ, ਸਾਰਿਆਂ ਦੀ ਭੱਜ ਨੱਠ ਲੱਗੀ ਹੋਈ ਹੈ, ਕਰ ਕੋਈ ਰੁਕਣਾ ਹੀ ਨਹੀਂ ਚਾਹੁੰਦਾ। ਪਿਛਲੇ ਯੁੱਗਾਂ ਦੇ ਵਿੱਚ ਨਾ, ਪਿਛਲੇ ਸਮੇਂ ਦੇ ਵਿੱਚ ਕਈ ਪ੍ਰਕਾਰ ਦੇ ਧਨ ਮੰਨੇ ਗਏ। ਇੱਕ ਤਾਂ ਅਸੀਂ ਮਾਇਆ ਰੱਖਦੇ ਹਾਂ, ਇਕੱਲਾ ਇਹ ਮਾਇਆ ਧਨ ਨਹੀਂ, ਇਹ ਪਸ਼ੂ ਵੀ ਧਨ ਹੈ। ਇੱਕ ਪਸ਼ੂ ਧਨ ਹੁੰਦਾ ਸੀ ਜਿਹਦੇ ਵਿੱਚ ਹਾਥੀ ਘੋੜੇ ਤੇ ਸਾਧ ਸੰਗਤ ਜੀ ਇਹ ਪਸ਼ੂਆਂ ਗਾਵਾਂ ਮੱਝਾਂ ਇਹ ਸਾਰੇ ਧਨ ਦੇ ਬਰਾਬਰ ਨੇ। ਜੇ ਕਰਕੇ ਤੁਸੀਂ ਸੋਚੋ ਜੇ ਸਾਰੇ ਰੱਖਣ ਤੋਂ ਪਿੱਛੇ ਹਟ ਜਾਣ ਆ ਫਿਰ ਦੁੱਧ ਕੀ ਉਹ ਕਿੱਥੋਂ ਪ੍ਰਾਪਤ ਹੋਏਗਾ, ਕਿੱਥੋਂ ਫਿਰ ਇਹ ਜਿਹੜਾ ਹੈ ਸਾਡਾ ਪੋਸ਼ਣ ਹੋਏਗਾ। ਸੋ ਇਵੇਂ ਇਹ ਇੱਕ ਧਨ ਹੈ, ਇਹਨੂੰ ਧਨ ਕਿਹਾ ਗਿਆ, ਗਾਵਾਂ ਮੱਝਾਂ ਨੂੰ ਨਾ ਧਨ ਕਿਹਾ ਗਿਆ। ਇੱਕ ਔਰ ਬੜੀ ਕਮਾਲ ਦੀ ਚੀਜ਼ ਹੈ, ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨਾ, ਇਹ ਤਾਂ ਮਹਾਰਾਜ ਜੀ ਨੇ ਇੱਕ ਨਾ ਉਪਰਾਮਤਾ ਦੀ ਬਿਰਤੀ ਧਾਰਨ ਕੀਤੀ ਹੈ। ਜਦੋਂ ਆਪ ਜੀ ਬਾਬੇ ਤਾਰੇ ਚਾਰ ਚੱਖ ਨੌ ਖੰਡ ਪ੍ਰਿਥਮੀ ਸੱਚਾ ਢੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਆ, ਆਪ ਜੀ ਨੇ ਚੌ ਉਦਾਸੀਆਂ ਕਰਕੇ ਚਾਰ ਪਾਸੇ ਜਿਹੜਾ ਹੈ ਸਤਨਾਮ ਦਾ ਮੰਤਰ ਜਿਹੜਾ ਹੈ ਉਹ ਸਾਰੇ ਪਾਸੇ ਫੇਰ ਆਲਾ ਕਰਕੇ ਜਪਾਇਆ, ਲੋਕਾਂ ਨੂੰ ਜਿਹੜਾ ਹੈ ਸਿੱਧਾ ਮਾਰਗ ਸਿੱਖੀ ਦਾ ਮਾਰਗ ਦਰਸਾਇਆ। ਫਿਰ ਵਾਪਿਸ ਆਪ ਜੀ ਕਰਤਾਰਪੁਰ ਸਾਹਿਬ ਆ ਗਏ ਨਾ ਸਾਧ ਸੰਗਤ ਜੀ, ਫਿਰ ਤੋਂ ਮਹਾਰਾਜ ਜੀ ਕਿਰਸਾਣੀ ਵੀ ਕਰਨ ਲੱਗੇ। ਫਿਰ ਮਹਾਰਾਜ ਜੀ ਨੇ ਪਸ਼ੂਆਂ ਅਤੇ ਮਹਾਰਾਜ ਜੀ ਨੇ ਉੱਥੇ ਵੀ ਸਾਧ ਸੰਗਤ ਜੀ ਗਾਵਾਂ ਮੱਝਾਂ ਰੱਖੀਆਂ, ਅਤੇ ਇੰਨੀ ਮਹਾਰਾਜ ਜੀ ਨੂੰ ਪ੍ਰੀਤੀ ਸੀ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਪਸ਼ੂਆਂ ਦੀ ਸੇਵਾ ਕਰਨ ਲਈ ਨਾ ਆਪ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪੱਠੇ ਜਿਹੜੇ ਨੇ ਆਪ ਵੱਢ ਵੱਢ ਕੇ ਲੈ ਕੇ ਆਉਣੇ ਅਤੇ ਪਸ਼ੂਆਂ ਨੂੰ ਮਹਾਰਾਜ ਜੀ ਨੇ ਜਿਹੜੇ ਉਹ ਪੱਠੇ ਪਾਉਣੇ, ਇਵੇਂ ਸੇਵਾ ਕਰਨੀ ਪਸ਼ੂਆਂ ਦੀ। ਸਾਧ ਸੰਗਤ ਜੀ ਜਿਨ੍ਹਾਂ ਦੇ ਘਰ ਫਿਰ ਇਹ ਪਸ਼ੂਆਂ ਦੀ ਵੀ ਸੇਵਾ ਆਉਂਦੀ ਹੈ ਨਾ, ਅਤੇ ਉਹਨਾਂ ਦੇ ਘਰ ਸਾਧ ਸੰਗਤ ਜੀ ਫਿਰ ਕਿ ਉਹ ਦੁੱਧ ਜਿਹੜਾ ਹੈ ਨਾ ਉਹਦਾ ਕੋਈ ਜਿਹੜਾ ਟੋਟਾ ਨਹੀਂ ਆਉਂਦਾ, ਅਤੇ ਜਿੱਥੇ ਸਾਧ ਸੰਗਤ ਜੀ ਫਿਰ ਕਿ ਉਹ ਦੁੱਧ ਹੈ ਉੱਥੇ ਤਾਂ ਆਪੇ ਹੀ ਜਿਹੜੇ ਧਨ ਹੈ ਉਹ ਵਰਤਣਾ ਲੱਗ ਜਾਂਦਾ। ਸੋ ਇਸ ਲਈ ਇਹਨਾਂ ਦੀ ਵੀ ਸੇਵਾ ਹੈ, ਇਹਨੂੰ ਧਨ ਕਿਹਾ ਗਿਆ। ਇੱਕ ਜਿਹੜਾ ਗਾਂ ਨੂੰ ਵੀ ਧਨ ਮੰਨਿਆ ਗਿਆ, ਪਸ਼ੂਆਂ ਨੂੰ ਧਨ ਮੰਨਿਆ ਗਿਆ, ਇੱਕ ਜਿਹੜਾ ਅਸੀਂ ਜ਼ਮੀਨ ਜਾਇਦਾਦ ਕਹਿੰਦੇ ਇਹ ਵੀ ਧਨ ਹੋਇਆ ਕਰਦਾ ਹੈ। ਜ਼ਮੀਨਾਂ ਵੀ ਹੁਣ ਆਪਾਂ ਵੇਚ ਦਿੰਦੇ ਹਾਂ, ਇਸ ਤੋਂ ਤਾਂ ਕੀਮਤੀ ਕੁਛ ਨਹੀਂ। ਫਿਰ ਸਾਧ ਸੰਗਤ ਜੀ ਬਾਕੀ ਧਾਤਾਂ ਨੇ ਕਸੀ ਜਿਹੜਾ ਕਮਾਉਂਦੇ ਹਾਂ ਉਹ ਵੀ ਧਨ ਹੈ। ਇੱਕ ਸਾਧ ਸੰਗਤ ਜੀ ਨਾਮ ਵੀ ਜਿਹੜਾ ਹੈ ਨਾ, ਨਾਮ ਵੀ ਕਮਾਉਣਾ ਇਹ ਵੀ ਕੋਈ ਧਨ ਤੋਂ ਘੱਟ ਨਹੀਂ ਆਉਂਦਾ। ਬੰਦਾ ਸਾਰੀ ਉਮਰ ਮਿਹਨਤ ਕਰਕੇ ਇੱਕ ਉੱਚਾਈ 'ਤੇ ਜਾ ਕਰਕੇ ਆਪਣਾ ਨਾਮ ਜਿਹੜਾ ਹੈ ਨਾ ਉਹ ਬਣਾਉਂਦਾ ਹੈ ਸਮਾਜ ਦੇ ਵਿੱਚ ਲੋਕਾਂ ਦੇ ਵਿੱਚ, ਅਤੇ ਉਹ ਨਾਮ ਵੀ ਜਿਹੜਾ ਹੈ ਉਹ ਧਨ ਤੋਂ ਘੱਟ ਨਹੀਂ ਆਉਂਦਾ, ਉਹ ਵੀ ਇੱਕ ਧਨ ਹੈ। ਸੋ ਇਵੇਂ ਸੱਚੇ ਪਾਤਸ਼ਾਹ ਮਹਾਰਾਜ ਜੀ ਬੜੇ ਖੁਸ਼ੀ ਦੇ ਨਾਲ ਉਹਨਾਂ ਗਾਵਾਂ ਮੱਝਾਂ ਨੂੰ ਚਰਾਉਂਦੇ ਨੇ। ਜਦ ਕਹਿੰਦੇ ਸਾਰਾ ਹੀ ਖੇਤ ਜਿਹੜਾ ਹੈ ਨਾ ਕਿਸੇ ਜ਼ਮੀਨਦਾਰ ਦਾ ਖੇਤ ਸੀ, ਮਹਾਰਾਜ ਜੀ ਨੇ ਉੱਧਰ ਹੀ ਵਾਲ ਦਿੱਤੇ ਸਾਰੇ ਪਸ਼ੂਆਂ ਨੂੰ, ਉਹ ਸਾਰਾ ਖੇਤ ਜਿਹੜਾ ਉਹ ਚਰ ਗਏ, ਸਾਰਾ ਖੇਤ ਜਿਹੜਾ ਉਹਨਾਂ ਨੇ ਜਦੋਂ ਖਾਉਣਾ ਕੀਤਾ ਹੈ ਤੇ ਕਹਿੰਦੇ ਜਦੋਂ ਦਿਨ ਹੁਣ ਢਲਣ ਲੱਗਾ, ਜੇ ਸੂਰਜ ਛੱਪਣ ਲੱਗਾ, ਸੰਧਿਆ ਦਾ ਸਮਾਂ ਹੋਣ ਲੱਗਾ, ਸ਼ਾਮ ਜਦੋਂ ਪੈਣ ਲੱਗੀ, ਉਸ ਸਮੇਂ ਉਸ ਜ਼ਮੀਨ ਦਾ ਮਾਲਕ ਜ਼ਮੀਨਦਾਰ ਜਿਹੜਾ ਸੀ ਕਿਸਾਨ ਉਹ ਆਇਆ ਹੈ। ਉਹ ਵੇਖ ਕੇ ਬੜਾ ਹੈਰਾਨ ਹੋ ਗਿਆ, ਇਹ ਕੀ ਹਾਲ ਹੋ ਗਿਆ ਮੇਰੀ ਫਸਲ ਦਾ, ਫਸਲ ਤਾਂ ਸਾਰੀ ਤਬਾਹ ਹੋ ਗਈ, ਸਾਰੇ ਪਸ਼ੂਆਂ ਨੇ ਆ ਕਰਕੇ ਕਹਿੰਦੇ ਫਸਲ ਨੂੰ ਇਹ ਜਿਹੜਾ ਹੈ ਚਾਰਣਾ ਕੀਤਾ ਹੈ। ਵੇਖ ਕਰਕੇ ਬੜਾ ਦੰਗ ਹੋਇਆ, ਹੈਰਾਨ ਹੋਇਆ ਹੈ, ਕੌਣ ਹੈ ਉਹ ਬੜਾ ਡੀਠ ਮੂਰਖ ਬੰਦਾ ਜਿਹਨੇ ਮੇਰੀ ਫਸਲ ਨੂੰ ਜਿਹੜਾ ਹੈ ਤਬਾਹ ਕਰਕੇ ਰੱਖਤਾ, ਸਾਰੀ ਫਸਲ ਹੀ ਜਿਹੜੀ ਇਹਨਾਂ ਪਸ਼ੂਆਂ ਨੂੰ ਵਾੜ ਕਰਕੇ ਗਾਵਾਂ ਮੱਝਾਂ ਨੂੰ ਚਰਾਉਣੀ ਕੀਤੀ ਹੈ।
1: ਹਾਂ,
0: ਮੈਂ ਬੜੇ ਚਿਰ ਤੱਕ ਜਿਹੜਾ ਹੈ ਇਹਦਾ ਇੰਤਜ਼ਾਰ ਕੀਤਾ, ਬੜੇ ਚਿਰਾਂ ਤੋਂ ਉਡੀਕ ਕੀਤੀ ਕਿ ਕਦੋਂ ਫਸਲ ਤਿਆਰ ਹੋਏਗੀ, ਪਾਣੀ ਨਾਲ ਸਿੰਚਿਆ, ਬੀਜ ਜਿਹੜੇ ਨੇ ਉਹ ਮੈਂ ਆਪ ਹੱਤੀ ਜਿਹੜੇ ਨੇ ਬੀਜ ਜਿਹੜੇ ਨੇ ਉਹ ਥੱਲੇ ਆਪ ਰੱਖੇ ਅਤੇ ਬੀਜ ਇੰਜ ਦੱਬ ਕਰਕੇ ਪਾਣੀ ਨਾਲ ਸਿੰਚਿਆ, ਸਾਂਭ ਸੰਭਾਲ ਕੀਤੀ ਸੀ ਫਸਲਾਂ ਦੀ, ਤਾਂ ਜਾ ਕਰਕੇ ਫਸਲ ਤਿਆਰ ਹੋਈ ਹੈ।
1: ਨਿਡਰ ਸਭ ਖੇਤ ਉਜਾਰੇ,
0: ਕੌਣ ਐਸਾ ਜਿਹੜਾ ਨਿਡਰ ਹੋ ਕਰਕੇ ਜਿਹਨੂੰ ਕੋਈ ਡਰ ਨਹੀਂ, ਜਿਹਨੇ ਮੇਰੇ ਖੇਤ ਚਰਾ ਦਿੱਤੇ ਹਨ। ਇਹ ਕਹਿੰਦੇ ਵੇਖੋ ਕਿਵੇਂ ਗਾਵਾਂ ਆ ਕਰਕੇ ਮਾਣੋ ਇਹਨਾਂ ਦਾ ਹੀ ਇਹਨਾਂ ਲਈ ਬਣਿਆ ਸੀ ਇਹ ਖੇਤ, ਹੁਣ ਉਹਨੂੰ ਗੁੱਸਾ ਚੜਿਆ ਨਾ ਜ਼ਮੀਨਦਾਰ ਨੂੰ ਉਸ ਕਿਸਾਨ ਨੂੰ, ਅਤੇ ਸਾਧ ਸੰਗਤ ਜੀ ਕਹਿਣ ਲੱਗਾ ਇਵੇਂ ਗਾਵਾਂ ਮੱਝਾਂ ਆ ਕਰਕੇ ਮੇਰੇ ਖੇਤ ਵਿੱਚ ਬੈਠੀਆਂ ਨੇ, ਮਾਨੋ ਇਹਨਾਂ ਦੀ ਲਈ ਮੈਂ ਫਸਲ ਜਿਹੜੀ ਹੈ ਇਹ ਤਿਆਰ ਕੀਤੀ ਹੋਈ ਹੋਵੇ।
1: ਲਖੀ ਕਿਨ ਹੈ ਬਿਨ ਖਸਮੀ ਜੈਸੀ,
0: ਕਹਿੰਦੇ ਇੰਜ ਪਹਿਲੀ ਵਾਰੀ ਹੋਇਆ, ਇੰਨੇ ਚਿਰ ਦਾ ਮੈਂ ਤਿਆਰ ਇਹ ਫਸਲ ਨੂੰ ਕਰਦਾ ਆ ਰਿਹਾ ਹਾਂ ਅਤੇ ਇਹ ਸਾਰੀ ਦੀ ਸਾਰੀ ਜਿਹੜੀ ਫਸਲ ਹੁਣ ਤਾਂ ਤਬਾਹ ਹੋ ਗਈ। ਇਹ ਤਾਂ ਕੁਛ ਨਹੀਂ ਰਹੀ, ਇਹ ਆ ਕਰਕੇ ਹੁਣ ਪਸ਼ੂਆਂ ਨੇ ਇਹਨੂੰ ਚਾਰਣਾ ਕੀਤਾ, ਆ ਕਰਕੇ ਵਿੱਚ ਬੈਠੇ ਹਨ।
1: ਬਚ ਉੱਚੇ ਸੁਣ ਸ੍ਰੀ ਗੁਰੂ ਜਾਗੇ।
0: ਜਦੋਂ ਉਸ ਦੇ ਬੋਲ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਕੰਨਾਂ ਦੇ ਵਿੱਚ ਪਏ, ਸੱਚੇ ਪਾਤਸ਼ਾਹ ਮਹਾਰਾਜ ਇੱਕ ਪਾਸੇ ਬਿਰਛ ਦੇ ਹੇਠਾਂ ਮਹਾਰਾਜ ਜੀ ਲੰਬੇ ਪਏ ਹੋਏ ਸਨ, ਸੁੱਖ ਲੈ ਰਹੇ ਸਨ। ਫਿਰ ਸੱਚੇ ਪਾਤਸ਼ਾਹ ਮਹਾਰਾਜ ਜੀ ਜਾਗ ਪਏ ਹਨ।
1: ਨਿਕਾਸਨ ਲਾ ਕੇ
0: ਫਿਰ ਮਹਾਰਾਜ ਜੀ ਉੱਠ ਗਏ ਨੇ। ਉੱਠ ਕਰਕੇ ਹੁਣ ਆਪਣੇ ਗਾਵਾਂ ਨੂੰ ਮੱਝਾਂ ਨੂੰ ਮਹਾਰਾਜ ਜੀ ਬਾਹਰ ਕੱਢਣ ਲੱਗੇ। ਉਸ ਜ਼ਮੀਨਦਾਰ ਦੇ ਖੇਤ ਦੇ ਵਿੱਚੋਂ ਸਾਰਿਆਂ ਨੂੰ ਬਾਹਰ ਕੱਢਿਆ ਹੈ।
1: ਰਾਹ ਕਰਤ ਕ੍ਰੋਧ ਕਹਿ ਉੱਚੇ,
0: ਉਹ ਦੂਜੇ ਪਾਸੇ ਉਹਨੇ ਬੜਾ ਰੌਲਾ ਜਿਹਾ ਪਾਤਾ, ਕਹਿੰਦੇ ਤੁਸੀਂ ਕੀ ਕੀਤਾ ਹੈ, ਮੇਰੀ ਫਸਲ ਜਿਹੜੀ ਹੈ ਉਹ ਤਬਾਹ ਕਰਤੀ, ਸਾਰੀ ਦੀ ਸਾਰੀ ਫਸਲ ਜਿਹੜੀ ਹੈ ਉਹ ਤੁਸਾਣੇ ਚਰਾ ਦਿੱਤੀ ਹੈ। ਉਹਨੂੰ ਗੁੱਸਾ ਚੜਿਆ ਉਸ ਕਿਸਾਨ ਨੂੰ,
1: ਜਾਨ ਨਾ ਦਿਓ ਤੁਮਹਿ ਘਰ ਸੂਚੇ।
0: ਉਹਨੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਫੜ ਲਿਆ, ਕਹਿੰਦਾ ਹੁਣ ਨਹੀਂ ਮੈਂ ਅੱਗੇ ਤੁਹਾਨੂੰ ਜਾਣ ਦੇਣਾ, ਕਹਿੰਦੇ ਇੱਥੇ ਹੁਣ ਰੁਕ ਜਾਓ, ਤੁਹਾਨੂੰ ਘਰ ਜਿਵੇਂ ਮੈਂ ਇਵੇਂ ਨਹੀਂ ਛੱਡਣਾ, ਤੁਹਾਨੂੰ ਹੁਣ ਜਾਣ ਨਹੀਂ ਦੇਣਾ ਹੈ।
1: ਸਰਕਦਾਰ ਕੋ ਪਰ ਉਜਾਰਾ,
0: ਪਹਿਲੇ ਜੋ ਤੁਸਾਣੇ ਮੇਰੀ ਫਸਲ ਤਬਾਹ ਕੀਤੀ ਹੈ, ਉਜਾੜ ਦਿੱਤੇ ਮੇਰੀ ਫਸਲਾਂ ਨੂੰ, ਪਹਿਲੇ ਤੁਸੀਂ ਇਸ ਦਾ ਜਿਹੜਾ ਭੁਗਤਾਨ ਮੈਨੂੰ ਦੇਣਾ ਕਰੋ। ਜਿੰਨੀ ਮੇਰੀ ਫਸਲ ਤਬਾਹ ਹੋਈ ਹੈ, ਬਰਬਾਦ ਹੋਈ ਹੈ ਤੁਹਾਡੇ ਕਰਕੇ, ਤੁਹਾਡੇ ਪਸ਼ੂਆਂ ਦੇ ਕਰਕੇ, ਤੁਸੀਂ ਇਸ ਦਾ ਭੁਗਤਾਨ ਦਿਓ ਮੈਨੂੰ, ਤੁਸੀਂ ਮਾਇਆ ਦਿਓ ਤਾਂ ਮੈਂ ਛੱਡਾਂਗਾ,
1: ਚਲੋ ਟਿਗ ਰਾਏ ਬੁਲਾਰਾ,
0: ਨਹੀਂ ਤਾਂ ਹੁਣ ਚਲੋ ਮੇਰੇ ਨਾਲ ਰਾਏ ਬੁਲਾਏ ਦੇ ਕੋਲ, ਸਾਡਾ ਹਾਕਿਮ ਹੈ ਤਲਵੰਡੀ ਦਾ ਰਾਏ ਬੁਲਾਰ। ਕਹਿੰਦੇ ਨਹੀਂ ਤਾਂ ਤੁਸੀਂ ਮੇਰੇ ਨਾਲ ਰਾਏ ਬੁਲਾਰ ਜੀ ਕੋਲ ਚੱਲਣਾ ਕਰੋ। ਇੰਜ ਸਾਧ ਸੰਗਤ ਜੀ, ਉਹ ਕਿਸਾਨ ਨੇ ਮਹਾਰਾਜ ਨੂੰ ਜਾਣ ਹੀ ਨਹੀਂ ਦਿੱਤਾ ਹੁਣ ਅੱਗੇ ਕਾਰਨ, ਉਹਨੇ ਸਾਰੀਆਂ ਗਾਵਾਂ ਮੱਝਾਂ ਇਕੱਠੀਆਂ ਕਰਕੇ ਉਹਨੂੰ ਆਪਣੇ ਨਾਲ ਲੈ ਕਰਕੇ ਹੁਣ ਜਾ ਰਿਹਾ ਹੈ।
1: ਰਿਸਪੁਨ ਸ਼ੋਕ ਵਿਖੇ ਮਤ ਤਾਂ ਕੀ,
0: ਉਹਦੀ ਜਿਹੜੀ ਮਤੀ ਹੈ ਕਵੀ ਜੀ ਦੱਸਦੇ ਨੇ ਉਹ ਬਹੁਤ ਹੀ ਜ਼ਿਆਦਾ, ਇੱਕ ਤਾਂ ਗੁੱਸੇ ਦੇ ਵਿੱਚ, ਇੱਕ ਤਾਂ ਸ਼ੋਕ ਦੇ ਵਿੱਚ ਹੈ, ਦੁਖੀ ਹੋਇਆ ਵਿਚਾਰਾ। ਉਹ ਹਰ ਇੱਕ ਨੂੰ ਹੁੰਦਾ ਹੀ ਸਾਧ ਸੰਗਤ ਜੀ, ਦੁੱਖ ਕੋਈ ਫਸਲ ਹੁਣ ਤਿਆਰ ਕਰੇ ਅਤੇ ਉਡੀਕ ਕਰੇ, ਉਹਨੇ ਬਹੁਤ ਹੀ ਮਿਹਨਤ ਦੇ ਨਾਲ ਜਿਹੜੀ ਇਹ, ਹੁਣ ਤਾਂ ਜਿਵੇਂ ਟਰੈਕਟਰ ਆ ਗਏ ਹਨ, ਪਹਿਲੇ ਤਾਂ ਹੱਥੀਂ ਸਾਰਾ ਕੰਮ ਕਰਨਾ ਪੈਂਦਾ ਸੀਗਾ। ਸੋ ਬੜੀ ਉਹਨੇ ਤਿਆਰੀ ਕੀਤੀ ਸੀ ਅਤੇ ਫਸਲ ਤਾਂ ਜਾ ਕਰਕੇ ਤਿਆਰ ਹੋਈ ਹੈ। ਉਹ ਸਾਰੀ ਦੀ ਸਾਰੀ ਸਾਧ ਸੰਗਤ ਜੀ, ਨਾਲੇ ਫਸਲ ਵੀ ਜਿਹੜੀ ਇਹ ਕਣਕ ਦੀ ਸੀਗੀ, ਅਤੇ ਸੋ ਉਹ ਕਹਿਣ ਲੱਗਾ ਜਾਂ ਤਾਂ ਮੈਨੂੰ ਭੁਗਤਾਨ ਦਿਓ ਜਾਂ ਤਾਂ ਰਾਏ ਬੁਲਾਰ ਜੀ ਕੋਲ ਚੱਲਣਾ ਕਰੋ। ਮਹਾਰਾਜ ਜੀ ਚੁੱਪ ਰਹੇ, ਕੁਛ ਨਹੀਂ ਬੋਲੇ। ਫਿਰ ਸਾਰੀਆਂ ਗਾਵਾਂ ਨੂੰ ਮੱਝਾਂ ਨੂੰ ਇਕੱਠਾ ਕਰਕੇ ਉਹ ਆਪਣੇ ਨਾਲ ਹੁਣ ਲੈ ਕਰਕੇ ਜਾ ਰਿਹਾ ਹੈ।
1: ਕਮਲਾਨਨ ਬਚਨ ਉਚਾਰੇ,
0: ਤਾਂ ਮਹਾਰਾਜ ਜੀ ਕਮਲਾਨਨ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਕਹਿਣ ਲੱਗੇ,
1: ਗੋਧਨ ਤਜ ਦਿਓ ਸ਼ੋਕ ਵਿਸਾਰੇ।
0: ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਗੋ ਧੰਨ ਭਾਈ, ਇਹ ਸਾਡਾ ਧੰਨ ਹੈ, ਸਾਡੀਆਂ ਗਾਵਾਂ ਮੱਝਾਂ ਨੂੰ ਛੱਡ ਦੇਣਾ ਕਰੋ। ਸ਼ੋਕ ਵਿਸਾਰੇ, ਛੱਡ ਦੇ, ਜੋ ਹੋ ਗਿਆ ਹੋ ਗਿਆ, ਗੁੱਸਾ ਨਾ ਮਣਾ, ਇਹ ਦੁੱਖ ਜਿਹੜਾ ਤੂੰ ਮਨ ਕਰਕੇ ਕਰ ਰਿਹਾ ਨਾ, ਇਹਨੂੰ ਛੱਡ ਦੇਣਾ ਕਰ।
1: ਲਬਧ ਤੁਮਰੀ ਹੈ ਜੇਤੀ,
0: ਜੋ ਤੇਰੇ ਭਰਾ ਲਬਧ ਦੇ ਵਿੱਚ ਹੈ ਉਹੀ ਤੈਨੂੰ ਮਿਲੇਗਾ। ਕਾਤੋ ਇੰਨਾ ਤੂੰ ਦੁੱਖ ਮਨਾ ਰਿਹਾ, ਗੁੱਸਾ ਕਰ ਰਿਹਾ। ਜੇ ਭਰਾ ਲਬਧ ਦਾ ਅਰਥ ਹੁੰਦਾ ਕਿ ਜੋ ਸਾਨੂੰ ਭਾਗਾਂ ਦੇ ਵਿੱਚ ਲਿਖਿਆ ਗਿਆ ਕਿ ਸਾਨੂੰ ਜੋ ਕੁਛ ਮਿਲਣਾ ਹੈ ਉਹ ਭਾਗਾਂ ਦੇ ਵਿੱਚ ਲਿਖ ਦਿੱਤਾ ਗਿਆ ਅਤੇ ਉਹੀ ਹੋਣਾ ਹੈ, ਉਹਨੂੰ ਪਰਾਲਬਧ ਕਿਹਾ ਗਿਆ। ਉਹਨੂੰ ਕਹਿੰਦੇ ਪਰਾਲਬਧ ਕਰਮ, ਜਿਹੜੇ ਹੋਣੇ ਹੀ ਹੋਣੇ ਹਨ। ਮਹਾਰਾਜ ਜੀ ਕਹਿਣ ਲੱਗੇ, ਜਿੰਨਾ ਕੁ ਤੇਰੇ ਪਰਾਲਬਧ ਦੇ ਵਿੱਚ, ਕਰਮਾਂ ਦੇ ਵਿੱਚ ਸੀ, ਤੇਰੇ ਭਾਗਾਂ ਦੇ ਵਿੱਚ ਸੀ, ਉਹਨਾਂ ਤੈਨੂੰ ਮਿਲੀ ਜਾਣਾ ਹੈ। ਕਾਤੋ ਪਾਈ ਇਹ ਜ਼ਮੀਨਦਾਰਾ ਇਹਨਾਂ ਤੋਂ ਗੁੱਸਾ ਕਰਦਾ ਹੈ।
1: ਪ੍ਰਭੂ ਅਬ ਤੇਤੀ,
0: ਕੋਈ ਨਹੀਂ ਚਿੰਤਾ ਨਾ ਕਰੋ, ਪਰਮੇਸ਼ਰ ਵਾਹਿਗੁਰੂ ਬਰਕਤ ਦੇਣ ਵਾਲਾ ਤੇਰੇ ਘਰ ਵਿੱਚ, ਤੇਰੇ ਫਸਲਾਂ ਦੇ ਵਿੱਚ ਬਰਕਤ ਪਾਏਗਾ।
1: ਵਿਗਰਨ ਹਾਰ ਵਿਗਰ ਸੋ ਜਾਈ,
0: ਨਹੀਂ ਤਾਂ ਕਹਿੰਦੇ ਵੇਖ ਇੱਕ ਗੱਲ ਤੂੰ ਸੋਚਣਾ ਕਰ, ਜੋ ਵਿਗੜਨਾ ਉਹ ਵਿਗੜ ਕੇ ਹੀ ਰਹਿੰਦਾ ਹੈ, ਤੇਰੇ ਮੇਰੇ ਹੱਥ ਦੇ ਵਿੱਚ ਕੁਛ ਹੈ ਨਹੀਂ। ਜਿਹੜੀ ਗੱਲ ਵਿਗੜਨੀ ਹੁੰਦੀ ਉਹ ਵਿਗੜ ਜਾਂਦੀ ਹੈ, ਤੇਰੀ ਫਸਲ ਖਰਾਬ ਹੋਈ ਹੈ, ਹੁਣ ਕਾਹਤੋਂ ਦੁੱਖ ਮਨਾ ਰਿਹਾ ਹੈ। ਲੜਾਈ ਕਰਨ ਨਾਲ ਨਹੀਂ ਤੇਰੀ ਫਸਲ ਨੇ ਮੁੜ ਕੇ ਆ ਜਾਣਾ, ਉਹਨੇ ਨਹੀਂ ਸਵਰ ਜਾਣਾ, ਤੇਰਾ ਕੰਮ ਨਹੀਂ ਸਵਰਨਾ, ਲੜਾਈ ਨਾਲ ਝਗੜੇ ਨਾਲ ਕੁਛ ਨਹੀਂ ਹੁੰਦਾ। ਸੋ ਇਵੇਂ ਹੀ ਤੂੰ ਰੌਲਾ ਜਿਹੜਾ ਹੈ ਪਾਉਂਦਾ ਹੈ। ਕਹਿੰਦੇ ਜਿੰਨਾ ਕੁ ਮਿਲਣਾ ਸੀ ਤੈਨੂੰ ਮਿਲ ਜਾਣਾ, ਚਿੰਤਾ ਨਾ ਕਰ।
1: ਭਾਗ ਸਵਰਨੀ ਹੋਈ,
0: ਜੇ ਕਰਕੇ ਤੇਰੇ ਭਾਗਾਂ ਦੇ ਵਿੱਚ ਲਿਖਿਆ ਹੋਇਆ ਹੈ ਕਿ ਤੇਰੀ ਫਸਲ ਸਵਰ ਜਾਏਗੀ, ਤੇਰਾ ਕੰਮ ਜਿਹੜਾ ਹੈ ਸਿਰੇ ਚੜ ਜਾਏਗਾ, ਜੋ ਤੂੰ ਨੇ ਸੋਚਿਆ जे तेरे भागां दे विच लिखिया होया है ओ तेनू जरूर मिल जाएगा।
1: बिगाड़ सकै कहो कोई,
0: ओनू कोई नहीं बिगाड़ सकदा, जेड़ा तेनू मिलना तेनू ही मिलना, भावे जो मर्जी हो जाए, जो मर्जी लोगों ने आ करके सत्संग जी विच जड़ा है कोई ना कोई जड़ा है तेरे काम विच अड़िके पाउणे होण, जां तां कोई तेरा नुकसान होना होया होवे, जो तेरे भागां दे विच लिखिया है ना उही होना है। सो इवें ही बहुती इस गल दा रोला ना पाउणा कर।
1: जगतनाथ के है सब हाथा,
0: सब जगतनाथ परमेश्वर वाहिगुरु जी दे वास है, हाथ विच है।
1: सुनिए ना कहूं दुत्य की गाथा,
0: किसे और दी गल ना सुन ना मानना कर भाई, जो करदा परमेश्वर करदा है, जो करदा भले लई करदा महाराज जी उस नू सिखिया देण लगे हन।
1: तेन अस बिद जी जानी,
0: सो ए तू मन विच चंगी तरह जान लैणा कर।
1: की ना बिथार कहानी,
0: जिहड़ी गल हुण बीत गई है ओहदी एवें ना कहानी बना करके रौला पाउणा कर। जिहड़ी गल बीत गई, जो लंघ गया ओह साध संग जी लंघी जाणा, मुड़ के थोड़ी आउणा। ताई तां इह कहिंदा नंद लाल जी होए, दो नंद लाल जी होए, ते एक नंद लाल जी दा है जड़ा ना बहुत ही आम तौर ते बचन आपां सुनदे आ ना, पाछे समझ चलो नंद लाला, ओ कहंदे ने आगे समझ चलो नंद लाला, पाछे जो बीती सो बीती। कहंदे जो पिछे हो गया कहंदे कोई नहीं, हुण अगे तो समझदारी नाल चलो, पिछला जड़ा हो गया ना जो बीत गया ओहदे बारे बंदा सिर्फ सोच सकदा। तुसी की असी की जो मर्जी होवे, जिहड़ी गल बीत गई, जिहड़ी गल खत्म हो गई ना, असीं केवल ते केवल साध संग जी मिल के सोच सकदे आ, फिकर कर सकदे आ, उहनूं आपां पिछे जा करके समें विच बदल नहीं जे सकदे। सो इसलिए जिहड़ियां गल्लां हो गईयां, जो कुछ हो गया ना, पता नहीं, वेखो चलो आपां तां इतिहास दी तां कथा नाल नाल विचारनी है, पर कोई सिख्या भी जरूर आपां लैणी चाहीदी। कई वारी की हो जाता ना, निकी जी गल आउंदी है, वो कोई कुछ बोल देंदा ते आप सारी उम्र वो चेते रखते हैं, सारी उम्र साध संग जी भुलदे नहीं गल्लां नूं, चेते रखते हैं, ते की मिलना रखण दे नाल की मिल जाना, उन्हों बोल के की मिल गया, ते तुहानूं दिल विच रख के की मिल गया। सो महाराज जी बड़ी सिक्ख्या, ये बहुत वधिया सिक्ख्या देंदे ने कि अगे तो ये ध्यान रखना है, पाछे जो बीती सो बीती, आगे समझ चलो नंद लाला। कहिंदे अगे तो हुण होशियारी सावधानी नाल करना चाहिए, पिछले समय बारे विचार ना करो, आने वाले समय दी

0: ਨਾ ਸੀਗਾ। ਸੋ ਇੰਜ ਸਾਧ ਸੰਗਤ ਜੀ ਉਹਨੂੰ ਸ਼ੋਕ ਜਿਹੜਾ ਬਹੁਤ ਹੀ ਹੋਇਆ ਸੀ। ਸੋ ਉਹ ਜ਼ਮੀਨਦਾਰ ਜਿਹੜਾ ਗੁਰੂ ਸਾਹਿਬ ਜੀ ਦੀਆਂ ਗੱਲਾਂ ਸੁਣ ਕਰਕੇ ਵੀ ਉਹ ਸ਼ਾਂਤ ਨਹੀਂ ਹੋਇਆ, ਮਨ ਵਿੱਚ ਉਹਦੇ ਗੁੱਸਾ ਚੜਿਆ ਹੋਇਆ ਹੈ। ਇੰਜ ਮਹਾਰਾਜ ਜੀ ਦੇ ਨਾਲ ਨਾ ਝਗੜਾ ਕਰਦੇ ਹੋਏ ਆ ਕਰਕੇ ਉੱਥੇ ਪੁੱਜਿਆ ਹੈ ਜਿੱਥੇ ਰਾਏ ਬੁਲਾਰ ਜੀ ਬੈਠੇ ਹੋਏ ਸਨ। ਰਾਏ ਬੁਲਾਰ ਜੀ ਹਾਕਿਮ ਨੇ ਤਲਵੰਡੀ ਦੇ, ਤਲਵੰਡੀ ਜਿਹੜਾ ਨਗਰ ਹੈ ਨਾ ਇਹ ਪਿੰਡ ਨਹੀਂ ਸੀ ਸਾਧ ਸੰਗਤ ਜੀ, ਆਪਾਂ ਪਿੰਡ ਕਹਿ ਦਿੰਦੇ ਹਾਂ ਕਈ ਵਾਰੀ ਸਾਡੇ ਤੋਂ ਵੀ ਬੋਲਿਆ ਜਾਂਦਾ, ਪਰ ਤਲਵੰਡੀ ਜਿਹੜਾ ਹੈ ਨਾ ਇੱਕ ਨਗਰ ਹੈ, ਸੁਲਤਾਨਪੁਰ ਵੀ ਨਗਰ ਸੀਗਾ। ਸੋ ਇਸ ਦਾ ਹਾਕਿਮ ਜਿਹੜਾ ਹੈ ਨਾ ਚੌਧਰੀ ਕਹਿ ਲਓ, ਜਿਸ ਦੇ ਕੋਲ ਜਿਹੜੀ ਹੈ ਇਹਦੀ ਸਾਰੀ ਬਾਗਡੋਰ ਦਿੱਤੀ ਗਈ ਹੈ ਸਾਂਭਣ ਦੀ, ਉਹ ਸੀਗੇ ਰਾਏ ਬੁਲਾਰ ਜੀ। ਅਤੇ ਰਾਏ ਬੁਲਾਰ ਜੀ ਦੇ ਪਟਵਾਰੀ ਸਨ ਬਾਬਾ ਕਾਲੂ ਜੀ। ਬਾਬਾ ਕਾਲੂ ਜੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ, ਇਹ ਪਟਵਾਰੀ ਸਨ। ਸੋ ਇਵੇਂ ਉਹ ਝਗੜਦੇ ਝਗੜਦੇ ਜ਼ਮੀਨਦਾਰ ਜਿਹੜਾ ਹੈ ਨਾ, ਹੁਣ ਜਿਹੜੀ ਵੀ ਗੱਲ ਹੋ ਗਈ ਜਿਵੇਂ ਪੰਚਾਇਤ ਵਿੱਚ ਪਿੰਡ ਦੇ ਜੀ ਲੈ ਕਰਕੇ ਜਾਂਦੇ ਨਾ, ਚੱਲ ਹੁਣ ਪੰਚਾਇਤ ਵਿੱਚ ਆ ਜਾ ਉੱਧਰ ਗੱਲ ਕਰਾਂਗੇ, ਜੇ ਗੱਲ ਕੋਈ ਨਾ ਮੰਨੇ ਆਪਸ ਦੇ ਵਿੱਚ ਫਿਰ ਪੰਚਾਇਤ ਸਦਕੇ ਉਹ ਗੱਲ ਕਰਦੇ ਨੇ, ਆਪਣੇ ਵਿਚਾਰ ਰੱਖਦੇ ਨੇ। ਸੋ ਉਹ ਲੈ ਗਿਆ ਹਾਕਿਮ ਦੇ ਕੋਲ, ਰਾਏ ਬੁਲਾਰ ਜੀ ਕੋਲ ਚੱਲ ਕਰਕੇ ਆਇਆ ਹੈ। ਜਾ ਕਰਕੇ ਪੁਕਾਰ ਕੀਤੀ ਹੈ ਰਾਏ ਬੁਲਾਰ ਜੀ ਨੂੰ, ਦੱਸਣਾ ਕੀਤਾ ਹੈ। ਰਾਏ ਬੁਲਾਰ ਜੀ ਬੈਠੇ ਹੋਏ ਸਨ, ਕਹਿਣ ਲੱਗਾ ਉਹ ਜ਼ਮੀਨਦਾਰ ਕਿਸਾਨ ਜਾ ਕਰਕੇ ਕਿ ਮੇਰੀ ਸਾਰੀ ਜਿਹੜੀ ਜ਼ਮੀਨ ਹੈ, ਮੇਰੀ ਖੇਤੀ ਜੋ ਹੈ ਉਹ ਬਰਬਾਦ ਹੋ ਗਈ ਹੈ, ਇਹਨਾਂ ਨੇ ਉਜਾੜ ਦਿੱਤੀ ਹੈ। ਕਹਿੰਦੇ ਦੀਰਘ ਮੇਰੀ ਖੇਤੀ ਬੜੀ ਦੀਰਘ ਸੀ, ਬਹੁਤ ਵਧੀਆ ਫਸਲ ਸੀਗੀ, ਅਤੇ ਉਹ ਫਸਲ ਸਾਰੀ ਇਹਨਾਂ ਦੀਆਂ ਗਾਵਾਂ ਨੇ ਮੱਝਾਂ ਨੇ, ਉਹ ਮੇਰੀ ਸਾਰੀ ਫਸਲ ਜਿਹੜੀ ਹੈ ਉਹ ਚਰਾ ਦਿੱਤੀ ਹੈ। ਅੱਜ ਸਵੇਰੇ ਕਹਿੰਦੇ ਅੱਜ ਦੀ ਗੱਲ ਹੈ, ਰਾਏ ਬੁਲਾਰ ਜੀ ਨੂੰ ਦੱਸਦਾ ਹੈ, ਇਹਨਾਂ ਦੀਆਂ ਮੱਝਾਂ ਨੇ ਗਾਵਾਂ ਨੇ ਉਹ ਸਾਰੀ ਦੀ ਸਾਰੀ ਫਸਲ ਜਿਹੜੀ ਉਹ ਬਰਬਾਦ ਕਰਤੀ, ਸਾਰੀ ਇਹਨਾਂ ਨੇ ਖਾ ਲਈ ਹੈ। ਕਹਿੰਦੇ ਹੇ ਰਾਜਨ, ਹੇ ਰਾਏ ਬੁਲਾਰ ਜੀ, ਇਹ ਜਿਹੜਾ ਪੁੱਤਰ ਹੈ ਨਾ, ਜਿਹੜਾ ਮੇਰੇ ਨਾਲ ਇਹ ਬੱਚਾ ਇਹ ਲੜਕਾ, ਕਹਿੰਦੇ ਇਹ ਤੁਹਾਡੇ ਕੋਲ ਜਿਹੜੇ ਪਟਵਾਰੀ ਹਨ ਨਾ ਉਹਨਾਂ ਦਾ ਪੁੱਤਰ ਹੈ। ਇਹ ਗੱਲ ਦੱਸ ਰਿਹਾ ਕਿਸਾਨ ਰਾਏ ਬੁਲਾਰ ਨੂੰ ਕਿ ਇਹ ਜਿਹਨੂੰ ਮੈਂ ਲੈ ਕਰਕੇ ਆਇਆ, ਇਹਦੀਆਂ ਹੀ ਗਾਵਾਂ ਮੱਝਾਂ ਨੇ ਮੇਰੇ ਖੇਤ ਨੂੰ ਚਰਾਉਣਾ ਕੀਤਾ, ਮੇਰੀ ਫਸਲ ਨੂੰ ਜਿਹੜਾ ਤਬਾਹ ਕੀਤਾ, ਇਹ ਤੁਹਾਡੇ ਪਟਵਾਰੀ ਦਾ ਪੁੱਤਰ ਹੈ।
1: ਹਕੂਮਤ ਸੁਰਤ ਵਿਸਾਰੀ,
0: ਤੁਸੀਂ ਕਿਵੇਂ ਹਕੂਮਤ ਕਰ ਰਹੇ ਜੇ ਆਪਣੀ ਸੁਰਤੀ ਨੂੰ ਵਿਸਾਰ ਕਰਕੇ? ਤੁਹਾਨੂੰ ਕਹਿੰਦੇ ਕੋਈ ਖਬਰ ਨਹੀਂ ਤੁਹਾਡੇ ਨਗਰ ਵਿੱਚ ਕੀ ਹੋ ਰਿਹਾ, ਵੇਖੋ ਕਹਿੰਦੇ ਕੀ ਹੋ ਗਿਆ ਤੁਹਾਡੇ ਹੁਕਮ ਦੇ ਵਿੱਚ, ਤੁਹਾਡੇ ਹਕੂਮਤ ਦੇ ਵਿੱਚ ਤੁਹਾਡੀ ਸੁਰਤੀ ਜਿਹੜੀ ਕਿੱਧਰ ਲੱਗੀ ਹੋਈ ਹੈ। ਇੰਜ ਜਾ ਕਰਕੇ ਸਾਧ ਸੰਗਤ ਜੀ ਰਾਏ ਬੁਲਾਰ ਜੀ ਨੂੰ ਵੀ ਮੀਂਹ ਜਿਹੜੇ ਨੇ ਉਹ ਕਿਸਾਨ ਨੇ ਮਾਰ ਦਿੱਤੇ ਹਨ, ਦੱਸ ਦਿੱਤੇ ਹਨ। ਇੰਜ ਕਹਿਣ ਲੱਗਾ ਕਿ ਹੇ ਭੂਪਤ, ਹੇ ਰਾਜਨ ਜੀ, ਹੇ ਰਾਏ ਬੁਲਾਰ ਜੀ, ਮੇਰਾ ਨਿਆਂ ਕਰੋ, ਮੈਂ ਨਿਆਂ ਕਰਾਉਣ ਲਈ ਤੁਹਾਡੇ ਕੋਲ ਆਇਆ ਹਾਂ, ਨਹੀਂ ਤਾਂ ਤੁਹਾਡਾ ਨਗਰ ਉਜੜ ਜਾਏਗਾ। ਜੇ ਮੇਰੇ ਨਿਆਂ ਨਹੀਂ ਕਰੋਗੇ ਤਾਂ ਤੁਹਾਡਾ ਨਗਰ ਵੀ ਬਰਬਾਦ ਹੋ ਜਾਏਗਾ। ਗੁੱਸਾ ਚੜਿਆ ਨਾ ਉਹਨੂੰ, ਗੁੱਸੇ ਦੇ ਵਿੱਚ ਬੰਦਾ ਇਹ ਨਹੀਂ ਸੋਚਦਾ ਕੀ ਬੋਲ ਰਿਹਾ। ਕਮਾਲ ਦੀ ਗੱਲ ਹੈ, ਇੱਕ ਵਾਰੀ ਨਾ ਬਾਣੀ ਦੇ ਵਿੱਚ ਮਹਾਰਾਜ ਜੀ ਨੇ ਨਾ ਬਹੁਤ ਸਹੀ ਗੱਲ ਦੱਸੀ ਹੈ, ਅਤੇ ਕਈ ਵਾਰੀ, ਇੱਕ ਵਾਰੀ ਨਹੀਂ ਕਈ ਵਾਰੀ ਅਸੀਂ ਅੱਖਾਂ ਨਾਲ ਵੇਖਦੇ ਹਾਂ ਕਦੋਂ ਕਦੇ ਕਿਸੇ ਨੂੰ ਗੁੱਸਾ ਚੜ ਜਾਏ ਨਾ, ਅਤੇ ਮਹਾਰਾਜ ਜੀ ਕਹਿੰਦੇ ਉਹ ਬਾਂਦਰਾਂ ਵਾਂਗੂ ਟੱਪਣ ਲੱਗ ਜਾਂਦਾ। ਕ੍ਰੋਧ ਜਿਹੜਾ ਹੈ ਨਾ, ਕ੍ਰੋਧ ਦੇ ਵਿੱਚ ਕੀ ਹੁੰਦਾ, ਉਹ ਬੰਦੇ ਨੂੰ ਆਪਣੇ ਆਪ ਦੀ ਸੋਝੀ ਵੀ ਨਹੀਂ ਹੁੰਦੀ ਉਹ ਕੀ ਕਰ ਰਿਹਾ। ਮਹਾਰਾਜ ਜੀ ਕਹਿੰਦੇ ਉਹ ਨੱਚਣ ਲੱਗ ਜਾਂਦਾ ਬੰਦਰਾਂ ਵਾਂਗੂ। ਸੋ ਇਵੇਂ ਕੀ ਬੋਲ ਰਿਹਾ ਇਹ ਵੀ ਨਹੀਂ ਪਤਾ ਆਉਂਦਾ। ਕਹਿੰਦੇ ਕ੍ਰੋਧ ਕਰਨਾ ਇਵੇਂ ਹੈ ਜਿਵੇਂ ਤੁਸੀਂ ਕਿਸੇ ਦੇ ਉੱਥੇ ਆ ਬਲਦੇ ਹੋਏ, ਸੜਦੇ ਹੋਏ ਤੁਸੀਂ ਜਿਹੜੇ ਕੋਇਲੇ ਨੇ ਉਹ ਸੁੱਟ ਰਹੇ ਹੋ। ਜਦੋਂ ਤੁਸੀਂ ਸੁੱਟੋਗੇ ਇੱਕ ਤਾਂ ਹੱਥ ਨਾਲ ਫੜੋਗੇ ਅਤੇ ਤੁਹਾਡਾ ਹੱਥ ਵੀ ਸੜਿਆ ਗਿਆ ਨਾ। ਜੇ ਉਹ ਬਲਦੇ ਹੋਏ ਸੜਦੇ ਹੋਏ ਕੋਇਲੇ ਤੁਸੀਂ ਹੱਥ 'ਚ ਰੱਖੋ, ਹਥੇਲੀ 'ਤੇ ਆਪਣੇ ਰੱਖ ਦਿਓ, ਅਤੇ ਸਾਧ ਸੰਗਤ ਜੀ ਤੁਹਾਡੇ 'ਤੇ ਵੀ ਸਾੜ ਪੈਣੀ ਹੈ, ਅਤੇ ਜਿਸ 'ਤੇ ਤੁਸਾਂ ਨੇ ਸੁੱਟਿਆ ਉਸ ਨੂੰ ਵੀ ਦੁੱਖ ਹੋਣਾ। ਇਵੇਂ ਹੀ ਕ੍ਰੋਧ ਹੈ, ਇਹ ਕ੍ਰੋਧ ਜਿਹੜਾ ਹੈ ਨਾ ਇੱਕ ਤਾਂ ਬੰਦੇ ਨੂੰ ਵੀ ਸਾਧ ਸੰਗਤ ਜੀ ਅੰਦਰੋਂ ਅੰਦਰ ਜਿਹੜਾ ਹੈ ਇਹ ਗਾਲ ਦਿੰਦਾ, ਅਤੇ ਜਿਸ 'ਤੇ ਕੀਤਾ ਗਿਆ ਨਾ ਉਸ 'ਤੇ ਵੀ ਅਸਰ ਹੁੰਦਾ, ਉਸ ਨੂੰ ਵੀ ਦੁੱਖ ਹੁੰਦਾ, ਉਸ ਨੂੰ ਵੀ ਤਕਲੀਫ ਹੁੰਦੀ ਹੈ। ਕ੍ਰੋਧ ਦੇ ਨਾਲ ਇੱਕ ਦਾਨੀ ਦੋ ਬੰਦਿਆਂ ਦਾ ਜਿਸ ਦੇ ਕੀਤਾ ਤੇ ਜਿਹਨੇ

0: ਕੀਤਾ ਦੋਵਾਂ ਦਾ ਖਰਾਬਾ ਆਉਂਦਾ ਹੈ। ਤਾਂ ਹੀ ਤਾਂ ਮਹਾਰਾਜ ਜੀ ਨੇ ਕਿਹਾ ਕਿ ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜੋ ਕੰਚਨ ਸੁਹਾਗਾ ਢਲ ਹੈ। ਇਹ ਗਾਲ ਦਿੰਦੇ ਨੇ ਸਰੀਰ ਨੂੰ ਕ੍ਰੋਧ ਦੇ ਵਿੱਚ, ਬੰਦੇ ਦਾ ਆਪਣੇ 'ਤੇ ਕੰਟਰੋਲ ਨਹੀਂ ਆਉਂਦਾ, ਕੀ ਬੋਲੀ ਜਾਂਦਾ ਪਤਾ ਨਹੀਂ ਆਉਂਦਾ, ਮੁੜ ਕੇ ਪਛਤਾਵਾ ਕਰਦਾ ਹੈ। ਇਵੇਂ ਵੇਖੋ ਕਿੰਨਾ ਗੁੱਸਾ ਚੜਿਆ ਕਿਸਾਨ ਨੂੰ। ਰਾਏ ਬੁਲਾਰ ਜੀ ਨੂੰ ਕਹਿੰਦਾ ਅਜੇ ਗੱਲ ਹੀ ਦੱਸੀ ਹੈ ਨਾ, ਅਜੇ ਉਹ ਗੱਲ ਕਰਨਗੇ, ਗੱਲ ਕਰਨ ਤੋਂ ਪਹਿਲਾਂ ਹੀ ਕਹਿਣ ਲੱਗਾ ਜੇ ਮੇਰਾ ਨਿਆਂ ਨਹੀਂ ਕੀਤਾ ਤੁਹਾਡਾ ਸ਼ਹਿਰ ਨਗਰ ਜਿਹੜਾ ਉਹ ਉਜੜ ਜਾਏਗਾ। ਜੇ ਇਵੇਂ ਹੀ ਤੁਹਾਡੇ ਨਗਰ ਦੇ ਵਿੱਚ ਹਰ ਇੱਕ ਦਿਨ ਦਿਨ ਪ੍ਰਤ ਇਵੇਂ ਹੀ ਜਿਹੜੀ ਫਸਲ ਹੈ ਉਹ ਉਜੜ ਜਾਏਗੀ, ਜ਼ਮੀਨਦਾਰਾਂ ਦੀ ਫਸਲ, ਕਿਸਾਨਾਂ ਦੀ ਖੇਤੀ ਜੇ ਕਰਕੇ ਖਰਾਬ ਹੋਵੇਗੀ ਤਾਂ ਫਿਰ ਤੁਹਾਡੇ ਨਗਰ ਵਿੱਚ ਕੌਣ ਸੁੱਖ ਨਾਲ ਵਸੇਗਾ, ਕਿਵੇਂ ਗੁਜਰਾਣਾ ਹੋਏਗਾ? ਕੋਈ ਤੁਹਾਡੇ ਨਗਰ ਵਿੱਚ ਨਹੀਂ ਵਸਣਾ ਚਾਹੇਗਾ। ਸਾਡਾ ਗੁਜ਼ਾਰਾ ਕਿਵੇਂ ਹੋਏਗਾ, ਜ਼ਮੀਨਦਾਰਾਂ ਦਾ, ਕਿਸਾਨਾਂ ਦਾ, ਖੇਤੀ ਕਰਨ ਵਾਲਿਆਂ ਦਾ ਕਿਵੇਂ ਗੁਜਰਾਣਾ ਹੋਵੇਗਾ? ਜਦੋਂ ਐਵੇਂ ਇਹਨੇ ਬੋਲਿਆ ਨਾ, ਰਾਏ ਬੁਲਾਰ ਜੀ ਨੂੰ ਵੀ ਅੱਗੇ ਉਹ ਬੜਾ ਗੁੱਸਾ ਚੜਿਆ। ਰਾਏ ਬੁਲਾਰ ਜੀ ਗੁੱਸੇ ਵਿੱਚ ਆ ਕਰਕੇ ਤੇ ਉਹਨੂੰ ਵੇਖ ਕੇ ਤੇ ਗੁਰੂ ਨਾਨਕ ਦੇਵ ਜੀ ਵੱਲ ਵੇਖ ਕਰਕੇ ਕਹਿਣ ਲੱਗੇ,
1: ਸਭ ਕੋ ਡਰ ਉਰ ਦੀਨ ਨਿਵਾਰੇ।
0: ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੂੰ ਵੇਖਿਆ, ਉਹਨਾਂ ਦੇ ਕੋਲ ਵੇਖ ਕਰਕੇ, ਉਹਨਾਂ ਦੇ ਵੱਲ ਆਪਣੀਆਂ ਨਿਗਾਹ ਜਿਹੜੀਆਂ ਨੇ ਮਾਰ ਕਰਕੇ ਕਹਿ ਰਹੇ ਨੇ, ਕਹਿੰਦੇ ਤੂੰ ਸਾਰਿਆਂ ਦਾ ਡਰ ਜਿਹੜਾ ਨਾ ਆਪਣੇ ਮਨ ਵਿੱਚੋਂ ਘੱਟ ਨਾ ਕੀਤਾ, ਤੈਨੂੰ ਕਿਸੇ ਦਾ ਡਰ ਨਹੀਂ ਹੈ, ਤੈਨੂੰ ਕਿਸੇ ਦਾ ਪੈ ਨਹੀਂ ਹੈ। ਕਹਿੰਦੇ ਮਸਤਾਨੀ ਬਿਰਤੀ ਹੈ ਤੇਰੀ ਮਤਵਾਰੇ, ਕਮਲਿਆਂ ਵਾਂਗੂ ਕਹਿੰਦੇ ਇਹਨਾਂ ਦੀ ਜਿਹੜੀ ਹੈ ਖੇਤੀ ਸਾਰੀ ਫਸਲ ਤੈਂ ਖਰਾਬ ਕੀਤੀ ਹੈ। ਉਹ ਸਾਧ ਸੰਗਤ ਜੀ ਹੁਣ ਦਾਸ ਗੋਲੇ ਨਾਲ ਹੀ ਸੁਣ ਰਾਏ ਬੁਲਾਰ ਦੇ, ਉਹ ਜਦੋਂ ਨਾ ਕਿਸੇ 'ਤੇ ਇੱਕ ਵਾਰੀ ਆਵੇ ਨਾ ਉਹ ਨਾਲ ਦੇ ਬੰਦੇ ਵੀ ਛੱਡਦੇ ਨਹੀਂ ਹੁੰਦੇ। ਉਹ ਕਹਿੰਦੇ ਕਿ ਇਹਨੇ ਇਵੇਂ ਕੀਤਾ ਜੀ, ਔਰ ਇਹਨੂੰ ਚਾਰ ਕੁ ਗੱਲਾਂ ਦਿਓ, ਔਰ ਉਹ ਗੁੱਸੇ ਦੇ ਵਿੱਚ ਜਿਹੜਾ ਬੰਦਾ ਉਹਨੂੰ ਔਰ ਗੁੱਸਾਉਂਦੇ ਨੇ। ਉਹ ਨਾਲ ਦੇ ਦਾਸ ਗੋਲੇ ਕਹਿਣ ਲੱਗੇ, ਕਹਿੰਦੇ ਜੀ ਹਾਂ ਅਸੀਂ ਤਾਂ ਪਹਿਲਾਂ ਹੀ ਦੱਸਿਆ ਸੀ ਇਹ ਬਾਲਕ ਜਿਹੜਾ ਹੈ ਨਾ ਤੁਹਾਡੇ ਪਟਵਾਰੀ ਦਾ, ਕਾਲੂ ਜੀ ਦਾ ਪੁੱਤਰ, ਇਹ ਤਾਂ ਮਸਤਾਨਾ ਹੈ, ਇਹ ਤਾਂ ਕਮਲਾ ਹੈ।
1: ਕਾਲੂ ਕੋ ਲਿਆਓ ਬੁਲਾਈ,
0: ਕਹਿੰਦੇ ਤੁਸੀਂ ਹੁਣ ਕਾਲੂ ਜੀ ਨੂੰ ਸਦੋ ਇੱਥੇ, ਉਹੀ ਆ ਕਰਕੇ ਹੁਣ ਦੱਸਣਗੇ। ਜਿਸ ਨੇ ਇਹ ਖੇਤੀ ਉਹਨਾਂ ਦੇ ਪੁੱਤਰ ਨੇ ਵਿਗਾੜ ਦਿੱਤੀ ਹੈ ਨਾ, ਉਜਾੜ ਦਿੱਤੀ ਹੈ ਫਸਲਾਂ ਜਿਹੜੀਆਂ ਨੇ ਉਹ ਚਰਾ ਕਰਕੇ ਪਸ਼ੂਆਂ ਤੋਂ, ਕਹਿੰਦੇ ਹੁਣ ਇਹਦਾ ਨਿਰਣੈ ਕਾਲੂ ਜੀ ਕਰਨਗੇ, ਉਹੀ ਦੱਸਣਗੇ ਕਿ ਕੀ ਕੀਤਾ ਜਾਵੇ। ਸੋ ਇਹ ਜੇ ਇੱਕ ਸੇਵਾਦਾਰ ਜਿਹੜਾ ਉਹ ਭੱਜ ਕੇ ਦੌੜ ਕਰਕੇ ਕਾਲੂ ਜੀ ਦੇ ਘਰ ਗਿਆ ਹੈ। ਉਹ ਜਾ ਕੇ ਕਹਿਣ ਲੱਗਾ ਬਾਬਾ ਕਾਲੂ ਜੀ ਮੇਰੇ ਹੁਣ ਨਾਲ ਚਲੋ, ਆ ਕਰਕੇ ਆਪਣੀ ਭੂਤ ਦੀ, ਆਪਣੇ ਦੁਲਾਰੇ ਸਪੁੱਤਰ ਦੀ ਕਰਤੂਤ ਵੇਖਣਾ ਕਰੋ। ਕਹਿੰਦੇ ਉਸਨੇ ਕੀ ਕੀਤਾ ਕਿ ਵੇਖੋ ਕੋਈ ਅਮੁਕ ਕੋਈ ਜਿਹੜਾ ਬੰਦਾ ਉਸ ਦੀ ਕਿਸਾਨ ਦੀ ਖੇਤੀ ਜਿਹੜੀ ਹੈ ਨਾ ਉਹ ਸਾਰੀ ਦੀ ਸਾਰੀ
1: ਭਾਰਤ ਹੈ ਨਾ ਸਭ ਦੀਨ ਉਜਾਰਾ,
0: ਪਸ਼ੂਆਂ ਨੂੰ ਵਿੱਚ, ਗਾਵਾਂ ਮੱਝਾਂ ਨੂੰ ਉਹਦੀ ਖੇਤੀ ਦੇ ਵਿੱਚ ਵਾੜ ਕਰਕੇ, ਖੇਤਾਂ ਵਿੱਚ ਵਾੜ ਕਰਕੇ ਉਹਨਾਂ ਦੀ ਫਸਲ ਜਿਹੜੀ ਹੈ ਉਹ ਤਬਾਹ ਬਰਬਾਦ ਕਰ ਦਿੱਤੀ ਹੈ, ਚਰਾਉਣੀ ਕੀਤੀ ਹੈ। ਜਦੋਂ ਬਾਬਾ ਕਾਲੂ ਜੀ ਨੇ ਬੋਲ ਸੁਣੇ ਨਾ, ਕਾਲੂ ਜੀ ਨੂੰ ਬੜਾ ਦੁੱਖ ਲੱਗਿਆ, ਕਹਿੰਦੇ ਕੀ ਗੱਲ ਹੋ ਗਈ, ਕੀ ਕਰਤਾ ਸਾਡੇ ਪੁੱਤਰ ਨੇ, ਬੜਾ ਦੁੱਖ ਮਨਾਇਆ ਹੈ।
1: ਨਕਬ ਸੁਖ ਨਾ ਦਿਖਾਵਾ,
0: ਆਪਣੇ ਮੁਖ ਤੋਂ ਕਹਿਣ ਲੱਗੇ ਕਿ ਸੁੱਤ ਨਾਨਕ, ਕਹਿੰਦੇ ਮੇਰੇ ਪੁੱਤਰ ਨੇ ਕਹਿੰਦੇ ਕਦੇ ਸੁਖੀ ਨਹੀਂ ਸਾਨੂੰ ਜਿਹੜਾ ਹੈ ਉਹ ਦਿੱਤਾ, ਨਾ ਤਾਂ ਸੁੱਖ ਦਿਖਾਇਆ, ਕਹਿੰਦੇ ਕਦੇ ਸੁੱਖ ਨਹੀਂ ਦਿੱਤਾ। ਵੇਖੋ ਸੰਸਾਰ ਨੂੰ ਸੁੱਖ ਦੇਣ ਵਾਲੇ ਜਿਨ੍ਹਾਂ ਨੇ ਸਾਧ ਸੰਗਤ ਜੀ ਇੱਕ ਇੱਕ ਜਿਹੜੇ ਜੀਵ ਜੰਤੂ ਦੇ ਲਈ ਜਿਹੜਾ ਹੈ ਉਹ ਸਦੀਵ ਸੁੱਖ ਬਾਰੇ ਜਿਹੜਾ ਸੋਚਿਆ ਅਤੇ ਉਹਨਾਂ ਨੂੰ ਸੁੱਖ ਦੇਣਾ ਕੀਤਾ, ਅਤੇ ਉਹਨਾਂ ਦੇ ਬਾਬਤ ਕਹਿੰਦੇ ਪਿਤਾ ਜੀ ਨੇ ਕੀ ਕਹਿ ਦਿੱਤਾ ਕਿ ਤੁਸਾਂ ਨੇ ਸਾਨੂੰ ਸੁਖੀ ਨਹੀਂ ਜੇ ਦਿੱਤਾ। ਇਹੀ ਹੈ ਨਾ ਕਾਰਨ, ਪਿਛਲੇ ਦਿਨ ਵੀ ਦਾਸ ਨੇ ਗੱਲ ਕੀਤੀ ਕਿ ਬਾਬਾ ਕਾਲੂ ਜੀ ਨਾ ਮਹਾਰਾਜ ਜੀ ਦੇ ਅਸਲ ਸਰੂਪ ਤੋਂ ਅਣਜਾਣ ਨੇ, ਕਾਰਨ ਇਹ ਮਹਾਰਾਜ ਜੀ ਨੇ ਹੀ ਉਹਨਾਂ ਨੂੰ ਅਣਜਾਣ ਰੱਖਿਆ। ਸੋ ਇਸ ਲਈ ਇਹੋ ਜਿਹੇ ਉਹ ਬੋਲ ਜਿਹੜੇ ਨੇ ਫਿੱਕੇ ਬੋਲ ਬੋਲਦੇ ਨੇ। ਕਹਿੰਦੇ ਸਾਡੇ ਪੁੱਤਰ ਨੇ ਕਦੇ ਵੀ ਸਾਨੂੰ ਸੁੱਖ ਦਾ ਦਿਨ ਨਹੀਂ ਦਿਖਾਇਆ ਹੈ।
1: ਪ੍ਰਿਤ ਸੰਗ ਪਹੁੰਚਤ ਪਹਾ ਤਹਿਵਾ।
0: ਫਿਰ ਆਪਣੇ ਦਾਸਾਂ ਨੂੰ ਨਾਲ ਲੈ ਕਰਕੇ ਬਾਬਾ ਕਾਲੂ ਜੀ ਜਿਹੜੇ ਨੇ ਰਾਏ ਬੁਲਾਰ ਜੀ ਕੋਲ ਪੁੱਜੇ ਹਨ।
1: ਰਾਏ ਨਿਕਟ ਸ੍ਰੀ ਨਾਨਕ ਜਹਿਵਾ।
0: ਜਿੱਥੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਰਾਏ ਬੁਲਾਰ ਜੀ ਕੋਲ ਸਨ, ਆਪਣੇ ਦਾਸਰਿਆਂ ਨੂੰ ਲੈ ਕੇ ਬਾਬਾ ਕਾਲੂ ਜੀ ਆ ਪੁੱਜੇ ਹਨ। ਤੇ ਪਿੱਖ ਬੁਲਾਰ ਕਹਿ ਵਾਕ ਕਠੋਰਾ। ਰਾਏ ਬੁਲਾਰ ਜੀ ਵੇਖਦੇ ਨੇ ਕਿ ਬਾਬਾ ਕਾਲੂ ਜੀ ਆ ਗਏ, ਤੇ ਕਾਲੂ ਜੀ ਨੂੰ ਵੇਖ ਕਰਕੇ ਕਠੋਰ ਜਿਹੜੇ ਨੇ ਬਚਨ ਉਹ ਜਿਹੜੇ ਨੇ ਬਾਬਾ ਕਾਲੂ ਜੀ ਨੂੰ ਰਾਏ ਬੁਲਾਰ ਜੀ ਬੋਲਦੇ ਹਨ।
1: ਕਾਲੂ ਤੁਝ ਭੈ ਨਹਿ ਥੋੜਾ।
0: ਕਹਿਣ ਲੱਗੇ ਕਿ ਹੇ ਕਾਲੂ ਤੈਨੂੰ ਥੋੜਾ ਜਿਹਾ ਵੀ ਪੈ ਨਹੀਂ ਹੈ। ਬਾਬਾ ਕਾਲੂ ਜੀ ਨੂੰ ਦੱਸਿਆ ਰਾਏ ਬੁਲਾਰ ਨੇ, ਹਾ ਕਿ ਮੈਂ ਸਾਧ ਸੰਗਤ ਜੀ ਨਗਰ ਦਾ ਮਾਲਕ ਹੈ। ਉਹ ਕਹਿਣ ਲੱਗਾ ਕਹਿੰਦੇ ਤੇਰੇ ਮਨ ਵਿੱਚ ਥੋੜਾ ਜਿਹਾ ਵੀ ਪੈ ਨਹੀਂ ਹੈ। ਕਹਿੰਦੇ ਕੋਈ ਡਰ ਨਹੀਂ ਹੈ ਤੈਨੂੰ, ਇਹ ਗਵਾਂ ਚਰਾਉਣ ਦੇ ਲਈ ਆਪਣੇ ਮਸਤਾਨੇ ਪੁੱਤ ਨੂੰ ਭੇਜ ਦਿੱਤਾ, ਘੱਲ ਦਿੱਤਾ। ਜੇ ਜਿਹੜਾ ਮਸਤਾਨਾ ਹੈ ਦਿਨੇ ਰਾਤ ਮਸਤਾਨੇ ਬਿਰਤੀ ਵਿੱਚ ਰਹਿੰਦਾ, ਉਹਨੂੰ ਤੈਂ ਜਿਹੜੇ ਇਹ ਗਵਾਂ ਚਰਾਉਣ ਦਾ ਕੰਮ ਜਿਹੜਾ ਇਹ ਦਿੱਤਾ ਹੈ।
1: ਜੋ ਜਿਨ ਸਭ ਖੇਤ ਚਰਾਨਾ।
0: ਜਿਹਨੇ ਵੇਖ ਹੁਣ ਕੀ ਕੀਤਾ ਹੈ, ਜਿਸ ਪੁੱਤਰ ਨੂੰ ਭੇਜਿਆ ਨਾ ਗਾਵਾਂ ਮੱਝਾਂ ਚਰਾਉਣ ਦੇ ਲਈ, ਉਹਨੇ ਲੋਕਾਂ ਦੀ ਫਸਲ ਜਿਹੜੀ ਹੈ, ਖੇਤੀ ਜਿਹੜੀ ਹੈ, ਉਹ ਬਰਬਾਦ ਕੀਤੀ ਹੈ।
1: ਜੋ ਕਰਮ ਨਿਭੈ ਕਿਉਂ ਕਰ ਹੈ।
0: ਇਹ ਐਵੇਂ ਕਾਤੋਂ ਕਰਮ ਕਰਦਾ ਹੈ ਨਿਰਭੈ ਹੋ ਕਰਕੇ। ਤੇਰੇ ਪੁੱਤ ਨੂੰ ਕਿਸੇ ਦਾ ਡਰ ਨਹੀਂ, ਤੇਰਾ ਡਰ ਨਹੀਂ, ਇਹਨੂੰ ਰਾਏ ਬੁਲਾਰ ਜੀ ਦੱਸਦੇ ਹਨ। ਹੁਣ ਤੂੰ ਜਿਹੜਾ ਇਹ ਕੰਮ ਹੋਇਆ ਨਾ, ਇਸ ਜ਼ਮੀਨਦਾਰ ਇਸ ਕਿਸਾਨ ਦਾ ਜੋ ਨੁਕਸਾਨ ਹੋਇਆ, ਜੋ ਤੁਹਾਡੀਆਂ ਗਾਵਾਂ ਮੱਝਾਂ ਨੇ ਇਹਨਾਂ ਦੇ ਫਸਲ ਨੂੰ ਚਰਾ ਕਰਕੇ ਨੁਕਸਾਨ ਕੀਤਾ, ਤੁਸੀਂ ਇਸ ਦਾ ਭੁਗਤਾਨ ਹੁਣ ਜਿਹੜਾ ਹੈ ਦੇਣਾ ਕਰੋ।
1: ਸੁਣ ਕਰ ਸ੍ਰੀ ਨਾਨਕ ਬਾਣੀ।
0: ਇੰਜ ਕਹਿ ਕਰਕੇ ਜਦੋਂ ਸਾਧ ਸੰਗਤ ਜੀ ਰਾਏ ਬੁਲਾਰ ਨੇ ਤਾੜਨਾ ਦਿੱਤੀ ਨਾ ਬਾਬਾ ਕਾਲੂ ਜੀ ਨੂੰ, ਤੇ ਦੂਜੇ ਪਾਸੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਉਹ ਫਿਰ ਕਹਿਣ ਲੱਗੇ,
1: ਬੋਲੇ ਕਲਾਵਾਨ ਗੁਣ ਖਾਨੀ।
0: ਜੀ ਹਾਂ, ਕਲਾਵਾਨ ਸ਼ਕਤੀਆਂ ਦੇ ਮਾਲਕ, ਕਰਾਮਾਤਾਂ ਦੇ ਮਾਲਕ, ਪਲ ਵਿੱਚ ਕੀ ਨਹੀਂ ਕਰ ਸਕਦੇ, ਐਸੀ ਗੁਣਾਂ ਦੀ ਖਾਣ, ਗੁਣਾਂ ਦੇ ਖਜ਼ਾਨੇ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿਣ ਲੱਗੇ ਹਨ।
1: ਬਿਗਨ ਨਾ ਖੇਤੀ ਮਹਿ ਕਿਨ ਕੀ ਨਾ।
0: ਕਹਿੰਦੇ ਮੇਰੀ ਗੱਲ ਤਾਂ ਸੁਣ ਲਓ, ਇਸ ਦੇ ਖੇਤੀ ਦੇ ਵਿੱਚ ਕੋਈ ਵਿਘਨ ਨਹੀਂ ਪਿਆ, ਕੋਈ ਇਸ ਦੀ ਖੇਤੀ ਦੇ ਵਿੱਚ ਜਿਹੜਾ ਹੈ ਫਸਲਾਂ ਦੇ ਵਿੱਚ ਕੋਈ ਵਿਘਨ ਨਹੀਂ ਪਿਆ, ਕੋਈ ਨੁਕਸਾਨ ਜਿਹੜਾ ਹੈ ਜਿਸਦਾ ਇਹ ਖਾਮਿਆਜ਼ਾ ਮੰਗ ਰਿਹਾ ਨਾ, ਕਹਿੰਦੇ ਇਹਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਤੇ ਕਾਤੋ ਭਾਈ ਤੁਸੀਂ ਸਾਡੇ ਤੋਂ ਇਹਦਾ ਖਾਮਿਆਜ਼ਾ ਉਜਾਰਾ ਜਿਹੜਾ ਹੈ ਭੁਗਤਾਨ ਲੈਣਾ ਚਾਹੁੰਦੇ ਹੋ? ਕਹਿੰਦੇ ਕੋਈ ਨੁਕਸਾਨ ਹੀ ਨਹੀਂ ਹੋਇਆ, ਕੀ ਤੁਸੀਂ ਸਾਡੇ ਕੋਲੋਂ ਮੰਗ ਰਹੇ ਹੋ?
1: ਖੇਤ ਕੋ ਬਾਤ ਨਹੀਂ ਪਾਤੇ।
0: ਮਹਾਰਾਜ ਜੀ ਕਹਿੰਦੇ ਜੇ ਕਰਕੇ ਇਸ ਦੇ ਖੇਤ ਦੇ ਵਿੱਚ ਇਸ ਦੀਆਂ ਫਸਲਾਂ ਦਾ ਇੱਕ ਵੀ ਜਿਹੜਾ ਪਾਤ ਹੈ, ਜੇ ਕਰਕੇ ਉਹ ਵੀ ਜਿਹੜਾ ਟੁੱਟਿਆ ਹੋਇਆ ਹੋਵੇ, ਉਸ ਦਾ ਵੀ ਜੇ ਕਰਕੇ ਨੁਕਸਾਨ ਹੋਇਆ ਹੋਵੇ, ਤਾਂ ਅਸੀਂ ਤੁਸੀਂ ਜੋ ਆਖੋਗੇ ਮੰਨਣ ਨੂੰ ਤਿਆਰ
1: ਹਾਂ।
0: ਪਹਿਲੇ ਜਾ ਕਰਕੇ ਤਾਂ ਵੇਖੋ, ਕਹਿੰਦੇ ਇਵੇਂ ਹੀ ਸਾਡੇ ਨਾਲ ਬਾਦ ਝਗੜਾ ਕਰਦੇ ਹੋ, ਇਵੇਂ ਹੀ ਬਾਦ ਵਿਵਾਦ ਕਰਦੇ, ਜੇ ਜਾ ਕਰਕੇ ਵੇਖਣਾ ਕਰੋ ਇਹਦੀਆਂ ਫਸਲਾਂ ਨੂੰ, ਇਸ ਦੇ ਖੇਤੀ ਨੂੰ ਜਿਹੜਾ ਹੈ ਰੱਤੀ ਮਾਤਰ ਵੀ। ਸਾਧ ਸੰਗਤ ਜੀ ਮਹਾਰਾਜ ਜੀ ਕਹਿੰਦੇ ਨੁਕਸਾਨ ਨਹੀਂ ਹੋਇਆ ਹੈ। ਜੇ ਕਰਕੇ ਇਸ ਜ਼ਮੀਨਦਾਰ ਦੀ ਖੇਤੀ ਨੂੰ ਸਾਡੀਆਂ ਇਹ ਗਵਾਂ ਮੱਝਾਂ ਨੇ ਚਰਾਇਆ ਹੈ, ਤਾਂ ਤੁਸੀਂ ਸਾਡੇ ਕੋਲੋਂ ਜੋ ਲੈਣਾ ਜੋ ਮੰਗਣਾ ਤੁਸੀਂ ਲੈ ਸਕਦੇ ਹੋ, ਅਸੀਂ ਦੇਣ ਨੂੰ ਤਿਆਰ ਹਾਂ। ਜੇ ਕਰਕੇ ਸਾਡੇ ਗਵਾਂ ਮੱਝਾਂ ਨੇ ਇਹਦੀਆਂ ਫਸਲਾਂ ਦਾ ਨੁਕਸਾਨ ਕੀਤਾ ਹੋਇਆ ਹੋਵੇ, ਤਾਂ ਤੁਸੀਂ ਜੋ ਮੰਗੋਗੇ ਜੋ ਆਖੋਗੇ ਅਸੀਂ ਕਰਨ ਨੂੰ ਤਿਆਰ
1: ਹਾਂ।
0: ਜਦੋਂ ਇੰਜ ਮਹਾਰਾਜ ਜੀ ਨੇ ਕਿਹਾ ਨਾ, ਤੇ ਰਾਏ ਬੁਲਾਰ ਵੀ ਹੁਣ ਵਿਸਮੇ ਹੋ ਗਿਆ, ਉਹਨੂੰ ਸਾਧ ਸੰਗਤ ਜੀ ਭਰੋਸਾ ਹੀ ਨਹੀਂ ਆਇਆ, ਨਾ ਤਾਂ ਉਸ ਜ਼ਮੀਨਦਾਰ ਨੂੰ ਆਇਆ ਹੈ।
1: ਸੁਣ ਕਰ ਸ਼ਾਨੇ ਧਰਤ ਨਾ ਚੀਤੂ।
0: ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜੇ ਕਰਕੇ ਤੁਹਾਨੂੰ ਸਾਡੇ ਬਚਨਾਂ ਤੇ ਭਰੋਸਾ ਨਹੀਂ ਨਾ, ਪ੍ਰਤੀਤੂ ਭਰੋਸਾ ਨਹੀਂ ਹੈ, ਤਾਂ ਤੁਸੀਂ ਜਾ ਕੇ ਵੇਖਣਾ ਕਰੋ। ਜਿਹੜੇ ਸਿਆਣੇ ਹੁੰਦੇ ਨੇ ਨਾ, ਉਹ ਇਵੇਂ ਨਹੀਂ ਫੈਸਲਾ ਦਿੰਦੇ, ਉਹ ਪਹਿਲੇ ਸਭ ਕੁਛ ਜਿਹੜਾ ਹੈ ਨਾ ਉਹ ਜਾਂਚ ਪੜਤਾਲ ਕਰਕੇ ਵੇਖਦੇ ਪੜਝੋਲ ਕਰਦੇ ਜੇ ਤੂੰ ਹਾਕਮ ਬਣਿਆ ਰਾਏ ਬੁਲਾਰ। ਉਹਨੂੰ ਕਹਿੰਦੇ ਨੇ ਪਹਿਲੇ ਜਾਂਚ ਪੜਤਾਲ ਕਰਕੇ ਫਿਰ ਫੈਸਲਾ ਦੇ। ਤੂੰ ਸਿਆਣਾ ਆਪਣੇ ਆਪ ਨੂੰ ਅਖਵਾਉਂਦਾ ਹੈ ਨਾ, ਇੰਜ ਮਹਾਰਾਜ ਜੀ ਨੇ ਦੱਸਿਆ ਹੈ।
1: ਬੋਲਿਓ ਸੁਣ ਕਰ ਕ੍ਰਿਖ ਕਾਰਾ।
0: ਇਹ ਗੁਰੂ ਨਾਨਕ ਦੇਵ ਜੀ ਦੇ ਬੋਲ ਸੁਣ ਕਰਕੇ ਜਿਹੜਾ ਉਹ ਕਿਸਾਨ ਸੀਗਾ ਉਹ ਕਹਿਣ ਲੱਗਾ,
1: ਸਾਬਤ ਏਕ ਨਾ ਕੋਨ ਇਦਾਰਾ।
0: ਕਹਿੰਦੇ ਕੀ ਗੱਲਾਂ ਕਰੀ ਜਾਂਦੇ? ਇਹ ਕਹਿੰਦੇ ਇੱਕ ਵੀ ਜਿਹੜਾ ਪੱਤਾ ਹੈ ਉਹ ਨਹੀਂ ਜਿਹੜਾ ਹੈ ਖਰਾਬ ਹੋਇਆ। ਕਹਿੰਦੇ ਇੱਕ ਛੱਡਿਆ ਹੀ ਕੋਈ ਨਹੀਂ, ਫਸਲ ਹੀ ਨਹੀਂ ਛੱਡੀ, ਕੱਖ ਨਹੀਂ ਮੇਰੇ ਖੇਤਾਂ 'ਚ ਜਿਹੜਾ ਬਚਿਆ। ਤੇ ਇਹ ਕਹਿੰਦੇ ਨੇ ਕੁਛ ਨਹੀਂ ਹੋਇਆ ਹੈ। ਹਾਂ ਜੇ ਮੇਰੇ ਗੱਲਾਂ 'ਤੇ ਭਰੋਸਾ ਨਹੀਂ, ਉਹ ਕਿਸਾਨ ਕਹਿੰਦਾ ਰਾਏ ਬੁਲਾਰ ਨਹੀਂ, ਕਹਿੰਦਾ ਆਪਣੇ ਬੰਦਿਆਂ ਨੂੰ ਭੇਜ ਹੁਣ ਭਾਈ, ਆਪਣੇ ਬੰਦਿਆਂ ਨੂੰ ਆਪਣੇ ਜਿਹੜੇ ਨੌਕਰ ਚਾਕਰ ਨੇ ਉਹਨਾਂ ਨੂੰ ਭੇਜ ਕੇ ਆਪ ਵੇਖਣਾ ਕਰ। ਮੈਂ ਤੇਰੇ ਅੱਗੇ ਕਾਤੋਂ ਝੂਠ ਮਾਰਾਂਗਾ, ਮੈਂ ਨਹੀਂ ਝੂਠ ਬੋਲਿਆ, ਮੈਂ ਸੱਚ ਕਹਿ ਰਿਹਾ। ਕਹਿੰਦੇ ਮੇਰੀ ਫਸਲ ਕੁਛ ਨਹੀਂ ਬਚੀ, ਇਹਨਾਂ ਦੇ ਗਾਵਾਂ ਮੱਝਾਂ ਨੇ ਛੱਡਿਆ ਹੀ ਕੁਛ ਨਹੀਂ, ਅਤੇ ਇਹ ਕਹਿੰਦੇ ਨੁਕਸਾਨ ਕੋਈ ਨਹੀਂ ਜੇ ਹੋਇਆ। ਕਹਿੰਦੇ ਜਾ ਕੇ ਵੇਖ ਲੈਣਾ ਕਰ। ਇੰਜ ਸਾਧ ਸੰਗਤ ਜੀ, ਹੁਣ ਦੋ ਗੱਲਾਂ ਹੋ ਗਈਆਂ ਨੇ ਨਾ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ ਕਹਿੰਦੇ ਕੁਛ ਨਹੀਂ ਜੇ ਹੋਇਆ, ਨੁਕਸਾਨ ਹੀ ਨਹੀਂ ਹੋਇਆ, ਕਾਹਦਾ ਖਾਮਿਆਂ ਜਾਂ ਭੁਗਤਾਣਾ ਲੈਣਾ ਚਾਹੁੰਦੇ ਹੋ? ਅਤੇ ਦੂਜੇ ਪਾਸੇ ਉਹ ਜ਼ਮੀਨਦਾਰ ਕਿਸਾਨ ਕਹਿੰਦਾ ਕਹਿੰਦੇ ਛੱਡਿਆ ਹੀ ਕੁਛ ਨਹੀਂ ਮੇਰੇ ਖੇਤਾਂ ਦੇ ਵਿੱਚ। ਹੁਣ ਜਿਹੜਾ ਰਾਏ ਬੁਲਾਰ ਉਹ ਵੀ ਵਿਚਾਰਾਂ ਦੇ ਵਿੱਚ ਪੈ ਗਿਆ ਹੈ, ਭਮਲ ਭੁੱਸੇ ਦੇ ਵਿੱਚ ਪੈ ਗਿਆ ਕਿ ਹੁਣ ਮੈਂ ਕੀ ਕਰਾਂਗਾ, ਇਹ ਕੀ ਗੱਲ ਹੋਈ ਹੈ? ਕਹਿੰਦੇ ਦੋਵਾਂ ਦੇ ਵਿੱਚੋਂ ਕਿਸ ਦੀ ਗੱਲ ਸਹੀ ਹੈ?
1: ਨਿਰਣੇ ਕਾਰਨ ਮਨੁਜ ਪਠਾਇਆ।
0: ਤੇ ਨਿਰਣੇ ਕਰਨ ਦੇ ਲਈ ਰਾਏ ਬੁਲਾਰ ਨੇ ਬੰਦੇ ਭੇਜੇ, ਇਕੱਲੇ ਹਨ ਜਿੱਥੇ ਉਸ ਦਾ ਖੇਤ ਹੈ। ਕਹਿੰਦੇ ਜਦੋਂ ਬੰਦਿਆਂ ਨੇ ਜਾ ਕਰਕੇ ਵੇਖਿਆ ਚੌ ਪਾਸਿਆਂ ਤੋਂ ਉਸ ਦੀ ਖੇਤੀ ਵੇਖੀ ਹੈ, ਉਹਨਾਂ ਨੂੰ ਸਾਧ ਸੰਗਤ ਜੀ ਰੱਤੀ ਮਾਤਰ ਵੀ ਜਿਹੜਾ ਹੈ ਉਹ ਫਸਲਾਂ ਦਾ ਨੁਕਸਾਨ ਨਹੀਂ ਨਜ਼ਰ ਆਇਆ, ਨਹੀਂ ਦਿਸਿਆ। ਨਾ ਤਾਂ ਸਾਧ ਸੰਗਤ ਜੀ ਜਿਹੜੀ ਵਾੜ ਜਿਹੜੀ ਖੇਤ ਦੀ ਸੀ ਉਹ ਤੋੜ ਕਰਕੇ ਗਾਵਾਂ ਮੱਝਾਂ ਜਿਹੜੀਆਂ ਨੇ ਵਿੱਚ ਵੜ ਗਈਆਂ ਸਨ, ਉਹ ਵਾੜ ਜਿਹੋ ਜੀ ਉਹੋ ਜਿਹੀ ਨਜ਼ਰ ਆਈ ਹੈ, ਰੱਤੀ ਮਾਤਰ ਵੀ ਨੁਕਸਾਨ ਨਹੀਂ ਨਜ਼ਰ ਆਇਆ। ਚੰਗੀ ਤਰ੍ਹਾਂ ਉਹਨਾਂ ਨੇ ਵੇਖਿਆ ਸਾਰੇ ਪਾਸੇ, ਫੇਰਾ ਜਾ ਲਾ ਕਰਕੇ ਖੇਤਾਂ ਦੇ ਵਿੱਚ, ਜਿਵੇਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਬਚਨ ਕੀਤੇ ਸਨ ਨਾ ਕਿ ਇੱਕ ਵੀ ਪਾਤ ਜਿਹੜਾ ਹੈ ਉਹਦਾ ਨੁਕਸਾਨ ਨਹੀਂ ਹੋਏਗਾ, ਸਾਰੇ ਦੇ ਸਾਰੀ ਫਸਲ ਉਹ ਹਰੀ ਭਰੀ ਰਹੇਗੀ। ਤਿਵੇਂ ਹੀ ਹੋਇਆ, ਉਹ ਹਰੀ ਹੋਈ ਫਸਲ ਸਾਧ ਸੰਗਤ ਜੀ ਉਸ ਜ਼ਮੀਨਦਾਰ ਦੀ ਰਹੀ। ਅਤੇ ਫਿਰ ਉਹ ਬੰਦੇ ਜਿਹੜੇ ਉਹਨੂੰ ਵੇਖ ਕਰਕੇ ਵਾਪਿਸ ਆ ਕੇ ਰਾਏ ਬੁਲਾਰ ਨੂੰ ਦੱਸਦੇ ਨੇ ਅਤੇ ਕਿਵੇਂ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਮਹਿਮਾ ਉਹ ਰਾਏ ਬੁਲਾਰ ਦੇ ਅੱਗੇ ਪ੍ਰਗਟ ਹੁੰਦੀ ਹੈ। ਉਹ ਕਥਾ ਵਿਚਾਰ ਹੁਣ ਆਪਾਂ ਆਉਣ ਵਾਲੇ ਅਗਲੇ ਦਿਨ ਸਰਵਣ ਕਰਾਂਗੇ। ਇੱਥੇ ਹੀ ਸਮੇਂ ਦੀ ਸਮਾਪਤੀ ਹੈ। ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣਾ, ਸਾਧ ਸੰਗਤ ਗੁਰੂ ਸਾਹਿਬ ਬਖਸ਼ਣ ਯੋਗ ਹੈ ਜੀ, ਬਖਸ਼ ਲੈਣਾ। ਅਖੀਰਲੀਆਂ ਪੰਕਤੀਆਂ ਪੜ੍ਹ ਕੇ

ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਮਹਾਨ ਪਾਵਨ ਪਵਿੱਤਰ ਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸੰਧਿਆ ਵੇਲੇ ਗੁਰੂ ਇਤਿਹਾਸ ਦੀ ਕਥਾ ਵਿਚਾਰ ਕਰਦੇ ਹੋਏ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣਾ ਦਰ ਆਈਆਂ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ ਤਿਲ ਫੁੱਲ ਭੇਟਾਵਾਂ ਦਰ 'ਤੇ ਪ੍ਰਵਾਨ ਕਰਨੀਆਂ ਕਾਰਜ ਰਾਸ ਕਰਨੇ ਯਾਤਰਾ ਸਫਲੀ ਕਰਨੀ ਹਰ ਮੈਦਾਨ ਫਤਿਹ ਕਰਨਾ ਸੁੱਖ ਹੋਵੇ ਨਾਮ ਚਿਤਾਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ।

खंडा पृथ्वी में साज कर।

ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਪਾਵਨ ਤਖਤ ਸੱਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਕੀਰਤਨ ਦਾ ਸਤਿਕਾਰ ਕਰਦਿਆਂ ਗੁਰੂ ਰੂਪ ਸਾਧ ਸੰਗਤ ਜੀ ਵੱਲੋਂ ਕੀਰਤਨ ਸ਼ਬਦ ਹੇਠ ਬੇਅੰਤ ਮਾਂ ਹਾਜ਼ਰ ਹੋਈ ਹੈ। ਹਾਜ਼ਰੀਆਂ ਦਰ ਵਿੱਚ ਪ੍ਰਵਾਨ ਕਰਨੀਆਂ ਗੁਰੂ ਰੂਪ ਸਾਧ ਸੰਗਤ ਜੀ ਦੀਆਂ ਆਸਾਂ ਮਨਸਾ ਸੰਪੂਰਨ ਕਰਨੀਆਂ, ਯਾਤਰਾ ਸਫਲੀ ਕਰਨੀ, ਹਰ ਮੈਦਾਨ ਫਤਿਹ ਰੱਖਣਾ, ਚੜ੍ਹਦੀ ਕਲਾ ਰੱਖਣੀ ਜੀ ਮਹਾਰਾਜ। ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ, ਮੁਖੀ ਉਜਲ ਸਦਾ ਸੁਖੀ, ਨਾਨਕ ਸਿਮਰਤ ਏ ਗ੍ਰਾਮ ਕਲੀ ਮਹਲਾ ਤੀਜਾ, ਆਨੰਦ ਓਂਕਾਰ ਸਤਿਗੁਰ ਪ੍ਰਸਾਦਿ।

جسنوں

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਦੀ ਬਾਜਾ ਅਖਲ ਭਵਨ ਕੇ ਸਿਰਜਣ ਹਾਰੇ ਦਾਸ ਜਾਨ ਮੋਹਿ ਲਿਹੋ ਉਬਾਰੇ ਕਵਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ।

ਸਾਹਿਬ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣੀ ਮਹੱਲਾ ਪੰਜਵਾਂ ਆਪਣੀ ਮਹੱਲਾ ਵਿੱਚ ਤਿੰਨ ਵਸਤੂ ਪਈਓ ਸਤਸੰਗ ਸੋਖ ਵਿੱਚ ਆਓ ਸਤਸੰਗ ਰੂਪ ਨਾ ਜੜਾ ਗੁਰ ਕਾ ਪਈਓ ਨਾ ਜਿਸ ਖਾ ਸਭ ਸਦਾ ਰੋ ਜਿਸ ਕਾ ਜੇ ਕੋ ਸਾਹ ਹੈ ਜੇ ਕੋ ਪੁੰਜੈ ਉਹ ਭਾਵ ਜਿਸ ਕੇ ਹੋਏ ਕੁਦਾਰੋ ਜਿਸ ਕਾ ਇਹ ਵਸਦਾ ਜੀ ਨਾ ਜਾਏ ਵਸਦੇ ਤੇ ਨਰਹ ਜਵਰਿਆਰੋ ਦੇ ਤੇ ਤਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਿਰਪਾ ਰੇ ਮੋਹਿ ਰਥ ਜਿਥੈ ਕੋ ਮੇਨਾ ਹੈ ਜਿਥੈ ਉਥੈ ਤੇਰੇ ਦੀ ਰਖ ਉਥੈ ਅਗਨੀ ਦੀ ਉਦਰ ਮਾ ਹੈ ਅਗਨੀ ਹੁਣ ਉਦਰ ਮਾ ਕੇ ਦੂਤ ਨਾਰੇ ਤੇਰੇ ਛੜੂ ਜਾਹਿ ਨਾਰੇ ਤੇਰਾ ਜਲ ਬਿਰਖਾ ਮਸ ਗਾਹ ਹੋ ਜਲ ਬਿਗੁਰ ਸਭ ਦੀ ਆਵਨ ਪਾਉ ਹੈ ਸਭ ਦੀ ਜਿਨ ਕਉ ਲਾਗੀ ਹੈ ਪਿਆਸ ਜਲ ਕਉ ਅੰਮ੍ਰਿਤ ਸੇ

ਵਾਹਿਗੁਰੂ ਜੀ ਅਰਦਾਸ, ਪੰਜ ਪਿਆਰਿਓ ਚਾਲੀ ਮੁਕਤਿਓ ਸਿਆਰਿਓ ਸ਼ਲੀ ਕੋ ਨਿਵਰੀ ਸਰੋ ਸਚ ਪਿਆਰਿਓ ਪਿਆਰਿਓ ਸਭ ਚਾਲੀ ਹੋਵੇ ਸਹਾਇ। ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇਗ ਵਾਹੀ, ਧਰਮ ਹੇਤ ਸੀਸ ਦਿੱਤੇ, ਸਿੱਖੀ ਸਿਦਕ ਕੇ ਸਾ ਸਵਾਸਾ ਨਾਲ ਨਿਭਾਹੀ, ਤਿਨਾ ਸਚਿਆਰਿਆ ਪਿਆਰੀਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਸਲੋਕ ਮਹੱਲਾ ਦੂਜਾ। ਆਪੇ ਜਾਣੇ ਕਰੇ ਆਪ, ਆਪੇ ਆਣੇ ਰਾਸ, ਤਿਸੇ ਅੱਗੇ ਨਾਨਕਾ ਖਲੈ ਕੀ ਚੈ ਅਰਦਾਸ। ਸਰਬੱਤਰ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆ।

ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਗ ਤੇਗ ਫਤਿਹ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ। ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ। ਖਾਲਸੇ ਜੀ ਨੂੰ ਨਾਮ ਦਾਨ, ਸਿੱਖੀ ਦਾਨ, ਗੁਰਮਤ ਦਾਨ, ਬੁੱਧ ਬਿਬੇਕ ਰਹਿਤ ਰਿਛਾ ਦਾਨ। ਖਾਲਸੇ ਜੀ ਨੂੰ

ਗੁਰੂ ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਆਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮਾ ਸਾਹਿਬ ਜੀ ਧਮਤਾਨ ਜੀ ਮੁਕਤਸਰ ਜੀ ਪਾਉਂਟਾ ਸਾਹਿਬ ਜੀ ਤਖ਼ਤ ਸ੍ਰੀ ਪਟਨਾ ਸਾਹਿਬ ਹਰਿਮੰਦਰ ਦਿੱਲੀ ਮਹਿਸੀਸਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸੱਤੋਂ ਝੰਡੀਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਬਿਬੌਰ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣਮੋਚਨ ਜੀ ਨਾਨਕ ਮੱਤੇ ਜੀ ਤਿਲਗੰਜੀ ਜੀ ਨਾਨਕ ਝੀਰਾ ਜੀ ਸ਼ਿਕਾਰ ਘਾਟ ਜੀ ਹੀਰਾ ਘਾਟ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲ ਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਗੰਗਾ ਗੋਦਾਵਰੀ ਜੀ ਦੇ ਇਸ਼ਨਾਨ ਸਮੂਹ ਗੁਰਧਾਮਾਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਸਰਬੱਤਰ ਸਮੂਹ ਖਾਲਸੇ ਜੀ ਕੋ ਨਗਾਰੀਆਂ ਨਿਸ਼ਾਨ ਸਾਹਿਬਾਂ ਸੰਜੁਗਤ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ

ਭੁੱਲ ਚੂਕ ਮਾਫ ਕਰਨਾ। ਪੜ੍ਹੀ ਸੁਣੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਕਾਰਜ ਰਾਸ ਕਰਨੇ, ਯਾਤਰਾ ਸਫਲੀ ਕਰਨੀ। ਸਿੱਖ ਪੜ੍ਹਦੇ ਸੁਣਦੇ

ਦੇਗ ਤੇ ਗੋ ਫਤਿਹ ਨੁਸਰਤ ਪੇ ਦਰੰਗਿਆ ਤਜ ਅਜ ਨਾਨਕ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਅਕਾਲ ਪੁਰਖ ਜੀ ਸਹਾਇ ਦਰਬਾਰ ਮੈਂ ਤੁਰ ਦਰਬਾਰਾ ਸੱਚ ਖੰਡ ਵਸੈ ਨਿਰੰਕਾਰਾ ਲਛਮੇ ਖੜੇ ਤੁਮਰੇ ਦਰਬਾਰਾ ਸਰਬ ਜੋਤੇ ਇੱਕ ਨਮਸਕਾਰਾ ਦੋਹਰਾ ਨਾਨਕ ਗੁਰੂ ਗੋਬਿੰਦ ਸਿੰਘ ਜੀ ਹੋਰਨ ਗੁਰ ਆਤਾ ਜਗ ਮਗ ਜੋ

0: Sri Sai Baba Maharaj Ranjit Singh Ji Sher Punjab
1: Bole.

0: ਸੋਏ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
1: ਬੋਲੇ।

0: कृपान कल की दर्शन श्री गुरु गोबिंद सिंह जी महा
1: बोले।

ਸਾਸੰਗ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਸ਼ਾਕਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ।

ਬਣ ਬਰਖਾ ਗਏ ਜੀਤ ਕਰਖਾ ਸਵੈ ਦੁਸ਼ਟ ਮਾਰੇ ਮਈਆ ਸੰਤ ਉਬਾਰੇ ਨਿਸੁੰਭੰਗ ਸੰਘਾਰਿਓ ਦਲੰਗ ਦੈਤ ਮਾਰਿਓ ਸਵੈ ਦੁਸ਼ਟ ਭਾਜੇ ਤੈ ਸਿੰਘ ਗਾਜੇ ਭਾਈ ਪਉ ਪਰਖਾ ਗਏ ਜੀਤ ਕਰਖਾ ਜਯੰ ਸੰਤ ਜੰਪੈ ਤਰਸੇ ਦੈਤ ਕੰਪੈ ਇਤ ਸ੍ਰੀ ਬਚਤ ਨਾਟਕ ਚੰਡੀ ਚਰਿਤਰੇ ਨਿਸੁੰਭ ਦੇ ਪੰਜਮੋ ਧਿਆਇ ਸੰਪੂਰਨ ਮਸ ਮਸਾ ਵਜੋਂ ਅਥ ਸੋਮ ਜੁਧ ਕਥਨੰ ਭਜੰਗ ਪ੍ਰਿਆਦ ਛੰਦ ਲਘਮ ਭਰਾਤ ਜੁਝਿਓ ਸੁਨਿਓ ਸੁੰਭ ਰਾਯੰ ਸਜੇ ਸ਼ਸਤ੍ਰ ਅਸਤ੍ਰੰਗ ਚੜ੍ਹਿਓ ਚੌਂਪ ਚਾਯੰ ਪਯੋ ਨਾਦ ਉਚੰਗ ਰਹਿਓ ਪੂਰ ਗੈਣੰਗ ਸਤ੍ਰਸੇ ਦੇਵਤਾ ਦੈਤ ਕੰਪਿਓ ਤ੍ਰਿਨੈਣੰਗ ਡਕਰਿਓ ਚਾਰ ਬਖਤਰੰਗ ਟਰਿਓ ਦੇਵਰਾਜੰਗ ਡਿਰੇ ਡਿਗੇ ਪਬ ਸਰਬੰਗ ਸਰਜੇ ਸੁਭ੍ਰ ਸਾਜੰਗ ਭਰੇ ਹੋ ਦੈ ਕੈ ਭਰੇ ਲੋਹ ਕਰੋਹੰਗ ਮਨੋ ਮੇਰ ਕੋ ਸਾਤ ਬੋ ਸਰਿੰਗ ਸੋਹੰਗ ਸਜਿਓ ਸੈਣ ਸੁਭੰਗਿਓ ਨਾਦ ਉਚੰਗ ਸੁਣੇ ਗਰਭਣੀ ਆਨ ਕੇ ਗਰਭ ਮੁਚੰਗ ਪ੍ਰਿਓ ਲੋਹ ਕਰੋਹੰਗ ਉਠੀ ਸ਼ਸਤ੍ਰ ਚਾਰੰਗ ਚਵੀ ਚਾਵਡਾ ਡਾਵਣੀ ਅੰਗ ਡਕਾਰੰਗ ਬਾਇ ਸ਼ਸਤ੍ਰ ਅਸਤ੍ਰੰਗ ਕਟੇ ਚਰਮ ਬਰਮੰਗ ਭਲੇ ਕੈ ਨਿਭਾਹਿਓ ਪਟੰਗ ਸਵਾਮ ਧਰਮੰਗ ਉਠੀ ਕੂ ਜੂਹੰ ਗਿਰੇ ਚੌਰ ਚੀਰੰਗ ਲੇ ਤਛ ਮੁਛੰਗ ਵਰੀ ਗਛ ਤੀਰੰਗ ਗਿਰੇ ਅੰਕ ਸੰਗ ਬਰੁਣੰਗ ਬੀਰ ਖੇਤੰਗ ਨਚੇ ਕੰਧ ਹੀਣੰ ਕਬੰਧੰ ਅਚੇਤੰਗ ਉਡੈ ਗ੍ਰਿਧ ਬ੍ਰਿਧੰਗ ਰੜੈ ਕੰਕ ਬੰਕੰਗ ਪਕਾ ਭੁੰਕ ਪੇਰੀ ਡਹਾ ਡੂ ਡੰਕੰਗ ਟਕਾ ਟੁੱਕ ਟੋਪੰਗ ਟਕਾ ਟੁੱਕ ਢਾਲੰਗ ਤਛਾ ਮੁਛ ਤੇ ਗੰਗ ਬਕੈ ਬਿਕਰਾਲੰਗ ਹਲਾ ਚਾਲ ਬੀਰੰਗ ਧਮਾ ਧੰਮ ਸੰਗ ਪਰੀ ਹਾਲ ਹੂਰੰਗ ਸੁਣਿਓ ਲੋਕ ਨਾਗੰਗ ਡਕੀ ਡਾਕਣੀ ਜੋਗਣੀ ਅੰਗ ਬਿਤਾਲੰਗ ਨਚੇ ਕੰਧ ਹੀਣੰ ਕਬੰਧੰ ਕਪਾਲੰਗ ਹਸੇ ਦੇਵ ਸਰਬੰਗ ਰਿਸਿਓ ਦਾਨ ਵੇਸੰਗ ਕਿਧੋ ਅਗਨ ਜਵਾਲੰਗ ਪਯੋ ਆਪ ਭੇ ਸੰਗ ਦੋਹਰਾ ਸੁੰਭਾ ਸੁਰ ਜੇਤਿਕ ਅਸੁਰ ਪਠੈ ਕੋਪ ਬਢਾਏ ਤੇ ਦੇਵੀ ਸੋਖਤ ਕਰੇ ਬੂੰਦ ਤਬਾਕੀ ਨਿਆਇ ਨਰਾਜ ਛੰਦ ਸੋ ਵੀਰ ਸੈਣ ਸੱਜ ਕੈ ਚੜਿਓ ਸੋ ਕੋਪ ਗੱਜ ਕੈ ਚਲਿਓ ਸੋ ਸ਼ਸਤ੍ਰ ਧਾਰ ਕੈ ਪੁਕਾਰ ਮਾਰ ਮਾਰ ਕੈ ਸੰਗੀਤ ਮਦਭਾਰ ਛੰਦ ਕਾਗੜਦੰਗ ਕੜਾਕ ਤਾਕੜਦੰਗ ਤੜਾਕ ਸਾਕੜ ਸੋ ਵੀਰ ਗਾਗੜਦੰਗ ਹੀਰਾ ਨਾਗੜਦੰਗ ਨਿਸ਼ਾਨ ਜਾਗੜਦੰਗ ਜਵਾਨ ਨਾਗੜ ਦੀ ਨਿਹੰਗ ਪਾਗੜ ਦੀ ਪਲੰਗ ਤਾਕੜ ਦੀ ਤਮਕ ਲਾਗੜ ਦੀ ਲਹਾਕ ਕਾਗੜਦੰਗ ਕਿਰਪਾਨ ਬਾਹੈ ਜਵਾਨ ਥਾਗੜ ਦੀ ਖਤੰਗ ਨਾਗੜ ਦੀ ਨਿਹੰਗ ਸ਼ਾਗੜ ਦੀ ਛੁਟੰਤ ਆਗੜ ਦੀ ਉਡੰਤ ਪਾਗੜ ਦੀ ਪਵੰਗ ਸਾਗੜ ਦੀ ਸਵਭੰਗ ਜਾਗੜ ਦੀ ਜਵਾਨ ਝਾਗੜ ਦੀ ਝੁਝਾਨ ਝਾਗੜ ਦੀ ਝੜੰਗ ਕਾਗੜ ਦੀ ਕੜੰਗ ਤਾਗੜ ਦੀ ਤੜਾਕ ਚਾਗੜ ਦੀ ਚਟਾਕ ਕਾਗੜ ਦੀ ਕਪਾਕ ਭਾਗੜ ਦੀ ਪਭਾ ਕਾਗੜ ਦੰਗ ਕਪਾਲ ਨੱਚੀ ਵਿਕਰਾਲ ਨਰਾਜ ਛੰਦ ਅਨੰਤ ਦੁਸ਼ਟ ਮਾਰੇ ਅੰਗ ਬੇਅੰਤ ਸੋ ਕਟਾਰੇ ਅੰਗ ਕਮੰਧ ਅੰਧ ਉਠੀ ਅੰਗ ਵਿਸੇਖ ਬਾਣ ਬੁੱਠੀ ਅੰਗ ਕੜਾਕ ਕਰਮ ਕੰਗ ਉਧੰਗ ਸੜਾਕ ਸਹਿ ਥੀ ਜੁਧੰਗ ਬੇਅੰਤ ਬਾਣ ਬਰਖੇ ਅੰਗ ਵਿਸੇਖ ਬੀਰ ਬਰਖੇ ਅੰਗ ਸੰਗੀਤ ਨਰਾਜ ਛੰਦ ਕੜਾ ਕੜੀ ਕਿਰਪਾਣੇ ਅੰਗ ਜਟਾ ਜੁਟੀ ਜਵਾਨ ਸੋ ਬੀਰ ਜਾਗੜਦੰਗ ਜਗੇ ਲੜਾਕ ਲਾਗੜਦੰਗ ਭਗੇ ਰਸਾਵਲ ਛੰਦ ਝਮੀ ਤੇਗ ਚਟੰਗ ਛੁਰੀ ਛਿਪੜ ਛੁੱਟੰਗ ਗੁਰੰਗ ਗੁਰਜ ਗਟੰਗ ਪਿਲੰਗੰਗ ਪਿਸੱਟੰਗ ਕਿਤੇ ਸ਼੍ਰੋਣ ਚਟੰਗ ਕਿਤੇ ਸੀਤ ਫੁੱਟੰਗ ਕਹੂੰ ਹੋ ਛੁੱਟੰਗ ਕਹੂੰ ਵੀਰ ਉੱਠੰਗ ਕਹੂੰ ਧੂਰ ਲੁੱਟੰਗ ਕਿਤੇ ਮਾਰ ਰੱਟੰਗ ਭਣੈ ਜਸ ਪਟੰਗ ਕਿਤੇ ਪੇਟ ਫਟੰਗ ਭਜੇ ਛਤਰ ਥੱਟੰਗ ਕਿਤੇ ਖੂਨ ਖੱਟੰਗ ਕਿਤੇ ਦੁਸ਼ਟ ਦੱਟੰਗ ਫਿਰੇ ਜਿਉਂ ਹਰਟੰਗ ਜਿਤ ਸਜੇ ਸੁਰ ਸਾਰੇ ਮੈਂ ਖਵਾਸ ਤਾਰੇ ਲਏ ਖੱਗ ਆਰੇ ਮਹਾਰੋਵਾਰੇ ਸਹੀ ਰੂਪ ਕਾਰੇ ਮਨੋ ਸਿੰਧ ਖਾਰੇ ਕਈ ਵਾਰ ਗਾਰੇ ਸੁਮਾਰੰਗ ਉਚਾਰੇ ਭਵਾਨੀ ਪਛਾਰੇ ਜਵਾ ਜੇ ਮਜਾਰੇ ਬੜਈ ਲੁਝਾਰੇ ਹੁਤੇ ਜੇ ਹੀ ਵਾਰੇ ਕੰਗ ਬਾਰ ਟਾਰੇ ਠਮੰਗ ਠੋਕ ਠਾਰੇ ਬਲੀ ਮਾਰ ਡਾਰੇ ਢਮਕੇ ਢਡਾਰੇ ਬਹੇ ਬਾਣਨਿਆਰੇ ਕਿਤੇ ਤੀਰ ਤਾਰੇ ਲਖੇ ਹੱਥ ਬਾਰੇ ਦੀਵਾਨੇ ਦਿਦਾਰੇ ਹਣੇ ਭੂਮ ਪਾਰੇ ਕਿਤੇ ਸਿੰਘ ਫਾਰੇ ਕਿਤੇ ਆਪ ਬਾਰੇ ਜਿਤੇ ਦੈਤ ਪਾਰੇ ਤਿਤੇ ਅੰਤ ਹਾਰੇ ਬੜੇਈ ਅੜਿਆਰੇ ਖਰੇਈ ਬਰਿਆਰੇ ਕਰੂਰੰਗ ਕਰਾਰੇ ਲਪੱਕੇ ਲਲਾਰੇ ਅਰੀਰੇ ਅਰਿਆਰੇ ਹਣੇ ਕਾਲ ਕਾਰੇ ਭਜੇ ਰੋਹ ਵਾਰੇ ਦੋਹਰਾ ਇਹ ਬਿਦ ਦੁਸ਼ਟ ਪ੍ਰਜਾਰ ਕੈ ਸ਼ਸਤ੍ਰ ਅਸਤ੍ਰ ਕਰ ਲੀਨਾ ਬਾਣਾ ਬੂੰਦ ਪ੍ਰਥਮੈ ਬਰਖ ਸਿੰਘ ਨਾਦ ਪੁਨਕੀਨ ਸਾਵਲ ਛੰਦਾ ਸੁਣਿਓ ਸੁੰਭ ਰਾਜੰਗ ਚੜਿਓ ਚੌਂਪ ਜਾਯੰਗ ਸਜੇ ਸ਼ਸਤ੍ਰ ਬਾਣੰਗ ਚੜੇ ਜੰਗ ਜਵਾਨੰਗ ਲਗੇ ਢੋਲ ਟੰਕੇ ਕਮਾਣੰਗ ਕੜਕੇ ਭਏ ਨਦ ਨਾਦੰਗ ਤੁਣੰਗ ਨਿਰਵਿਖਾ ਦੰਗ ਚਮਕੀ ਕਿਰਪਾਣੰਗ ਹਟੇ ਤੇਜ ਮਾਣੰਗ ਮਹਾਂਵੀਰ ਹੁੰਕੇ ਸੋ ਨਿਸ਼ਾਨ ਦਰੁੰਕੇ ਚਹੂੰ ਔਰ ਗਰਜੇ ਸਵੈ ਦੈਤ ਲੜਜੇ ਸਰੰਗ ਧਾਰ ਬਰਖੇ ਮਈਆ ਪਾਣ ਪਰਖੇ ਚੌਪਈ
ਜੇ ਲੈ ਸ਼ਾਸਤ੍ਰ ਸਾਮੂਹੇ ਧਾਏ ਤਿਤੇ ਨਿਧਨ ਕਉ ਪ੍ਰਾਪਤ ਪਾਏ ਚਮਤਕ ਚਮਕਤ ਪਈ ਅਸਨ ਕੀ ਤਾਰਾ ਪਪਕੇ ਰੁੰਡ ਮੁੰਡ ਵਿਕਰਾਲਾ ਦੋਹਰਾ ਹੈ ਗੈ ਰਥ ਪੈਦਲ ਕਟੇ ਬਚਿਓ ਜੀਵਤ ਨਾ ਕੋਏ ਤਬ ਆਪੈ ਨਿਕਸਿਓ ਨਿਰਪਤਾ

ਕਿਰਪਾ ਕੈ ਕਿਰਪਾਨੀ ਇਤ ਸ੍ਰੀ ਬਚਿਤ ਨਾਟਕੇ ਚੰਡੀ ਚਰਿਤਰੇ ਦੇਵੀ ਜੂ ਕੀ ਉਸਤਤ ਵਰਣਨੰ ਸਪਤ ਮੋਤਿਆਏ ਪੂਰਨਮਸ ਮਸਤ ਅਵਜੋਂ ਅਥ ਚੰਡੀ ਚਰਿਤ੍ਰ ਉਕਤ ਉਸਤਤ ਵਰਣਨੰ ਭੁਜੰਗ ਬ੍ਰਿਆਤ ਛੰਦ ਹਰੇ ਜੋਗਣੀ ਪਤ੍ਰ ਚੌਸਠ ਚਾਰੰ ਚਲੀ ਠਾਮ ਠਾਮੰ ਡਕਾਰੰ ਡਕਾਰੰ ਪਰੇ ਨੇਹਨ ਗੇ ਹੰਗੇ ਕੰਕ ਬੰਕੰ ਰੁਲੇ ਸੂਰ ਬੀਰੰ ਅਹਣ ਨਿਰਸੰਕੰ ਚਲੇ ਨਾਰ ਦੋ ਹਾਥ ਬੀਨਾ ਸੁਹਾਏ ਬਨੇ ਬਾਰ ਜੀ ਡੰਗ ਡਬਰੂ ਵਜਾਏ ਗਿਰੇ ਬਾਜ ਗਾਜੀ ਗਜੀ ਬੀਰ ਖੇਤੰ ਰੁਲੇ ਤਛ ਮੁਛੰਗ ਨਚੇ ਭੂਤ ਪ੍ਰੇਤੰ ਨਚੇ ਬੀਰ ਬੈਤਾਲ ਅਧੰਕ ਮਤੰਗ ਬਧੇ ਬਧ ਗੋਪਾ ਗੁਲੀ ਤ੍ਰਣ ਬੰਦੰ ਭੈ ਸਾਧ ਸੰਭੂ ਪੀਤੰਗ ਪੀਤੇ ਨਮੋ ਲੋਕ ਮਾਤਾ ਪਲੇ ਸਦਰ ਜੀਤੇ ਪਲੇ ਮੂੜ ਜਾ ਕੋ ਧਨੰਗ ਤਾਮ ਬਾਟੇ ਸੁਨੈ ਸੁਮ ਸੋ ਫੀਲ ਰਹਿ ਜੁਧ ਗਾਟੇ ਜਗੈ ਰਹਿਣ ਜੋਗੀ ਜਪੈ ਜਾਪ ਜਾਪ ਕੋ ਤਰੈ ਪਰਮ ਜੋਗੰਗ ਲੈ ਸਿੱਧਤਾ ਕੋ ਪੜੈ ਆਏ ਵਿਦਿਆਰਥੀ ਵਿਦਿਅ ਹੇਤੰ ਲਹਿ ਸਰਵ ਸ਼ਾਸਤ੍ਰਾਨ ਕੋ ਮਤ ਚੇਤੰ ਜਪੈ ਜੋਗ ਸੰਨਿਆਸ ਬੈ ਰਾਗ ਕੋਈ ਤਿਸੈ ਸਰਵ ਪੁਨਿਆਨ ਕੋ

ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਬਦ ਵਜਾਏ।

ਖੰਡਾ ਪ੍ਰਥਮੈ ਸਾਜ ਕੈ ਜਿਨ ਸਭ ਸਹਿ ਸਾਰ ਉਪਾਇਆ ਬ੍ਰਹਮਾ ਵਿਸ਼ਨ ਮਹੇਸ਼ ਸਾਜ ਕੁਦ ਰਤੀ ਦਾ ਖੇਲ ਰਚਾਏ ਬਣਾਇਆ ਸਿੰਧ ਪਰਬਤ ਮੇਦਨੀ ਬਿਨ ਥੰਮਾ ਗਗਨ ਰਹਾਇਆ ਸਿਰਜੇ ਦਾਨੋ ਦੇਵਤੇ ਤਿਨ ਅੰਦਰ ਬਾਦ ਰਚਾਇਆ ਤੈ ਹੀ ਦੁਰਗਾ ਸਾਜ ਕਹਿ ਦੈ ਤਾਂਤਾ ਨਾਸ਼ ਕਰਾਇਆ ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦੈ ਸੁਰਕਾਇਆ ਤੈਥੋਂ ਹੀ ਬਲ ਕ੍ਰਿਸ਼ਨ ਲੈ ਕਾਂਸ ਕੇਸੀ ਪਕੜ ਗਿਰਾਇਆ ਬੜੇ ਬੜੇ ਮੁਣ ਦੇਵਤੇ ਕਈ ਜੁਗਤ ਨੀ ਤਨਤਾਇਆ ਕਿਨੀ ਤੇਰਾ ਅੰਤ ਨਾ ਪਾਇਆ ਸਾਧੂ ਸਤਯੁਗ ਬੀਤਿਆ ਅਤਸੀਲੀ ਤ੍ਰੇਤਾ ਆਇਆ ਨੱਚੀ ਗੱਲ ਸਰੋਸਰੀ ਕਰਨਾਰ ਡਬਰੂਆਇਆ ਅਭਮਾਨ ਉਤਾਰਨ ਦੇਵਤਿਆਂ ਮੈਂ ਕਾਸੁਰ ਸੁੰਡ ਪਾਇਆ ਜੀਤ ਲਏ ਤਿੰਨ ਦੇਵਤੇ ਤੇ ਲੋਕੀ ਰਾਜ ਕਮਾਇਆ ਵੱਡਾ ਵੀਰ ਅਖਾਏ ਕੈ ਸਿਰ ਉੱਪਰ ਛਤਰ ਫਿਰਾਇਆ ਦਿੱਤਾ ਇੰਦਰ ਨਿਕਾਲ ਕੈ ਤਿੰਨ ਗਿਰ ਕੈ ਲਾਸ ਤਕਾਇਆ ਡਰ ਕੈ ਹੱਥੋਂ ਦਾਨ ਵੀ ਦਿਲ ਅੰਦਰ ਤ੍ਰਾਸ ਵਧਾਇਆ ਪਾਸ ਦੁਰਗਾ ਦੇ ਇੰਦਰ ਆਇਆ ਪੌੜੀ ਇੱਕ ਦਿਹਾੜੇ ਨਹਾਮਣ ਆਈ ਦੁਰਗ ਸ਼ਾਹ ਇੰਦਰ ਬਿਰਥਾ ਸੁਣਾਈ ਆਪਣੇ ਹਾਲ ਦੀ ਛੀਨ ਲਈ ਠਕੁਰਾਈ

ਆ ਜਾਈ ਮੈਂ ਖੇ ਦੈਤ ਨੂੰ ਤੇਰੀ ਸਾਮਤ ਕਾਈ ਦੇਵੀ ਦੁਰਗ ਛਾ ਪੌੜੀ ਦੁਰਗਾ ਬੈਣ ਸੁਣੰਦੀ ਹੱਸੀ ਹੜ ਹੜਾਏ ਓਹੀ ਸੀਹੋ ਮੰਗਾਇਆ ਰਾਖਸ਼ ਪੱਖਣਾ

ਰਾਖਸ਼ ਆਏ ਰੋਹਲੇ ਖੇਤ ਭਿੜਨ ਕੇ ਚਾਏ ਲਸ਼ਕਨ ਤੇ ਗਾਂ ਵਰਛੀਆਂ ਸੂਰਜ ਨਦਰ ਨਾ ਪਾਏ ਪੌੜੀ ਵਾਂ ਕੰਧਾਰਾ ਮੋਏ ਜੁੜੇ ਢੋਲ ਸੰਘ ਨਗਾਰੇ ਬੱਜੇ ਰਾਖਸ ਆਏ ਰੋਹਲੇ ਤਲਵਾਰੀ ਬਖਤਰ ਸੱਜੇ ਜੁਟੇ

ਝੂਲਨੇ ਜੇ ਬੈਰ ਕਾ ਨੀਸਾਨ ਲਸਨ ਸਾਵਲੇ ਟੋਲ ਨਗਾਰੇ ਪਾਉਣ ਦੇ ਉਂਗਣ ਜਾਣ ਰਿਟਾਵਲੇ ਦੁਰਗਾ ਦਾਨੋ ਡਹੇਰਨ ਨਾਦ ਵੱਜਣ ਖੇਦ ਬਿਹਾਵਲੇ ਵੀਰ ਪਰੋ ਤੇ ਬਰਛੀਏ ਜਨ ਡਾਲ ਚਮੁੱਟੇ ਆਵਲੇ ਇੱਕ ਵੱਢੇ ਤੇ ਗੀ ਤੜਫੀਅਨ ਮਤ ਪੀਤੇ ਲੋਟਨ ਬਾਵਲੇ ਇੱਕ ਚੁਣ ਚੁਣ ਝਾੜੋਂ ਕੱਢੀ ਅੰਨ ਰੇਤ ਵਿੱਚੋਂ ਸੋਇਨਾ ਡਾਵਲੇ ਗਦਾਂ ਤ੍ਰਿਸੂਲਾਂ ਬਰਛੀਆਂ ਤੀਰ ਵਗਣ ਖਰੇ ਬਤਾਵਲੇ ਜਨ ਡੱਸੇ ਭੁਜੰਗਮ ਸਾਵਲੇ ਮਰ ਜਾਵਣ ਵੀਰ ਰੁਹਾਵਲੇ ਪਾਵੜੀ ਦੇਖਣ ਚੰਡ ਪ੍ਰਚੰਡ ਨੂੰ ਰਣ ਘੁਰੇ ਨਗਾਰੇ ਧਾਏ ਰਾਖਸ ਰੋਲੇ ਚੌਗਿਰ ਦੁਪਾਰੇ ਹਾਥੀ ਤੇ ਕਾਂ ਪਕੜ ਕੈ ਰਣ ਭਿੜੇ ਕਰਾਰੇ ਕਦੇ ਨਾ ਨੱਠੇ ਜੁੱਧ ਤੇ ਜੋਧੇ ਜੁਦਾ ਰੇ ਦਿਲ ਵਿੱਚ ਰੋਹ ਬਿਠਾਏ ਕੈ ਮਾਰ ਮਾਰ ਪੁਕਾਰੇ ਮਾਰੇ ਚੰਡ ਪ੍ਰਚੰਡ ਨੇ ਵੀਰ ਖੇਤ ਉਤਾਰੇ ਮਾਰੇ ਜਾਪਨ ਬਿਜਲੀ ਸਿਰ ਭਾਰ ਮਨਾਰੇ ਪਾਉੜੀ ਚੋਟ ਪਈ ਦਮਾਮੇ ਦਲਾ ਮੁਕਾਬਲਾ ਦੇਵੀ ਦਸ ਨਚਾਈ ਸੀ ਹੰਸਾਰ ਦੀ ਪੇਟ ਪਲੰਦੇ ਲਾਈ ਮੈਂ ਖੇ ਦੈਤ ਨੂੰ ਗੁਰਦੇ ਆਂਦਾ ਖਾਈ ਨਾਲੇ ਰੁਕੜੇ ਜੇ ਹੀ ਦਿਲ ਵਿੱਚ ਆਈ ਗਈ ਸੁਣਾਏ ਕੈ ਚੋਟੀ ਜਾਣ ਦਿਖਾਈ ਤਾਰੇ ਧੂਮ ਕੇ ਦਬਾਉੜੀ ਛੋਟਾ ਪਵਨ ਨਗਾਰੇ ਅਣੀਆਂ ਜੁੱਟੀਆਂ ਤੂੰ ਲਈਆਂ ਤਰਵਾਰੀ ਦੇਵਾਂ ਦਾਨਵੀ ਵਾਹਨ ਵਾਰੋ ਵਾਰੀ ਸੂਰੇ ਸੰਗਰੇ ਵੱਗੈ ਰਤ ਝੁਲਾਰੀ ਜੂੰ ਗੇਰੂ ਬਾਬਤਰਾ ਦੇਖਣ ਬੈਠ ਅਟਾਰੀ ਨਾਰੀ ਰਾਕਸ਼ਾਂ ਪਾਈ ਧੂਮ ਸਵਾਰੀ ਦੁਰਗਾ ਦਾਨਵੀ ਪਾਉੜੀ ਲੱਖ ਨਗਾਰੇ ਵੱਜਣ ਆਮੋ ਸਾਹਮਣੇ ਰਾਖਸ਼ ਰਣੋ ਨਾ ਭੱਜਣ ਰੋਹੇ ਰੋਹਲੇ ਸਿੰਹਾਂ ਵਾਂਗੂ ਗੱਜਣ ਸਭੇ ਸੂਰਮੇ ਤਣ ਤਣ ਕੈ ਪਰ ਛੱਡਣ ਦੁਰਗਾ ਸਾਹਮਣੇ ਪੌੜੀ ਘੁਰੇ ਨਗਾਰੇ ਦੋਹਰੇ ਰਣ ਸੰਗਲੀ ਆਲੇ ਧੂੜ ਲਪੇਟੇ ਦੂਹਰੇ ਸਰਦਾਰ ਜਟਾਲੇ ਉਖਲੀਆਂ ਨਾਸਾਂ ਜਨਾਮੇ ਜਾਪਨ ਆਲੇ ਧਾਏ ਦੇਵੀ ਸਾਹਮਣੇ ਵੀਰ ਮੁੱਛਲੀ ਆਲੇ ਸੁਰਪਰ ਜੇਹੇ ਲਲ ਹਟੇ ਵੀਰ ਟਲੇ ਨਾ ਟਾਲੇ ਗੱਜੇ ਦੁਰਗਾ ਘੇਰ ਕੈ ਜਣ ਕਰੀਅਰ ਗਾਲੇ ਪੌੜੀ ਚੋੜ ਪਈ ਖਰਚਾਮੀ ਦਲਾ ਮੁਕਾਬਲਾ ਘੇਰ ਲਈ ਵਰਿਆਮੀ ਦੁਰਗਾ ਆਈ ਕੈ ਰਾਖਸ਼ ਬੜੇ ਅਲਾਮੀ ਭੱਜ ਨਾ ਜਾਣਦੇ ਅੰਤ ਹੋਏ ਸੁਰਗਾਮੀ ਮਾਰੇ ਦੇਵਤਾ ਪੌੜੀ ਅਗਣਤ ਕੁਰੇ ਨਗਾਰੇ ਦਲਾਂ ਭਿੜੰਦਿਆਂ ਪਾਏ ਮੈਂ ਖਲਬਾਰੇ ਦੇਵਾਂ ਦਾਨ ਵਾਹਨ ਫੱਟ ਕਰਾਰੇ ਰਾਖਸ਼ ਰੋਹਲੇ ਜਾਪਣ ਤੇਰੀ ਕੀ ਆਰੇ ਮਾਨੋ ਧੂਹੀਆਂ ਜੋਧੇ ਬੜੇ ਮਨਾਰੇ ਜਾਪਣ ਖੇਤ ਵਿੱਚ ਦੇਵੀ ਆਪ ਸਵਾਰੇ ਪੱਬਾ ਜਵੇ ਹੋਣੇ ਕਦੇ ਨਾ ਆਖਣ ਹਾਰੇ ਧਾਮਨ ਸਾਹਮਣੇ ਦੁਰਗਾ ਸਭ ਸਿੰਗਾਰੇ ਰਾਖਸ਼ ਖੜਗ ਲੈ ਪੌੜੀ ਉਮਲ ਲੱਥੇ ਜੋਧੇ ਮਾਰੂ ਬੱਜਿਆ ਬੱਦਲ ਜਿਉ ਮੈਂ ਖਾਸੁਰ ਰਣ ਵਿੱਚ ਗੱਜਿਆ ਇੰਦਰ ਜਿਹਾ ਜੋਧਾ ਮੈਥੋਂ ਭੱਜਿਆ ਕੌਣ ਵਿਚਾਰੀ ਦੁਰਗਾ ਜਿਨ ਰਣ ਸਜਿਆ ਵਜੇ ਢੋਲ ਨਗਾਰੇ ਦਲਾ ਮੁਕਾਬਲਾ ਤੀਰ ਫਿਰੈ ਰਹਿ ਬਾਰੇ ਆਮੋ ਸਾਹਮਣੇ ਅਗਣਤ ਵੀਰ ਸੰਗਾਰੇ ਲੱਗਦੀ ਕੈ ਬਰੀ ਡਿੱਗੇ ਜਾਣ ਮਨਾਰੇ ਮਾਰੇ ਬਿਜਦੇ ਖੁਲੀ ਵਾਲੀ ਦੈਤ ਆਹੜੇ ਸਭੇ ਸੂਰਮੇ ਸੁੱਤੇ ਜਾਣ ਜਟਾਲੇ ਭੰਗਾਂ ਖਾਏ ਕੈ ਪੌੜੀ ਦੁਆਂ ਕੰਧਾਰਾ ਮੋਏ ਜੁੜੇ ਨਾਲ ਧੌਂਸਾ ਭਾਰੀ ਕੜਕ ਉੱਠਿਆ ਫੌਜ ਤੇ ਵੱਡਾ ਅਹੰਕਾਰੀ ਲੈ ਕੇ ਚੱਲਿਆ ਸੂਰਮੇ ਨਾਲ ਵੜੇ ਹਜ਼ਾਰੀ ਮਿਆਨੋ ਖੰਡਾ ਧੂਹਿਆ ਮੈਂ ਖਾਸੁਰ ਬਾਰੇ ਉਮਰ ਲੱਥੇ ਸੂਰਮੇ ਮਾਰ ਮਚੀ ਕਰਾਰੀ ਜਾਪੇ ਚੱਲੇ ਰਤ ਦੇ ਸਲਲੇ ਜੜਧਾਰੀ ਪੌੜੀ ਸੱਟ ਪਈ ਜਮਧਾਣੀ ਦਲਾ ਮੁਕਾਬਲਾ ਧੂਹੇ ਲਈ ਕਿਰਪਾਣੀ ਦੁਰਗਾ ਮਿਆਨ ਤੇ ਚੰਡੀ ਰਾਖਸ਼ ਖਾਣੀ ਵਾਹੀ ਦੈਤ ਨੂੰ ਗੋਬਰ ਚੂਰ ਚਬਾਣੀ ਲੱਥੀ ਕਰਗ ਲੈ ਪਾਖੜ ਤੁਰਾ ਪਲਾਣੀ ਰਣਕੀ ਧਰਤ ਜਾਏ ਲਹਿੰਦੀ ਅਗਾਸ ਦਾਣੀ ਸਿੰਘਾਂ ਧੌਲਦਿਆਂ ਕੂਰਮ ਸਿਰ ਲੈ ਲਾਣੀ ਦੁਸ਼ਮਣ ਮਾਰ ਕੈ ਵੱਢੇ ਗਨ ਤਿਖਾਣੀ ਮੂਹੇ ਖੇਤ ਵਿੱਚ ਰਣ ਵਿੱਚ ਕੱਤੀ ਗਾਣੀ ਲੋਹ ਮਿਜਦੀ ਚਾਰੇ ਯੁਗ ਕਹਾਣੀ ਚੱਲਕ ਤੇਗਦੀ ਬਿਦਣ ਖੇਤ ਵਿਹਾਣੀ ਮੈਂ ਖੇ ਦੈਤ ਨੂੰ ਇਤੀ ਮੈਂ ਖਾਸੁਰ ਦੈਤ ਮਾਰੇ ਦੁਰਗਾ ਆਇਆ ਚੌਦਹ ਲੋਕਾਂ ਰਾਣੀ ਸਿੰਘ ਨਚਾਇਆ ਮਾਰੇ ਵੀਰ ਜਟਾਲੀ ਦਲ ਵਿੱਚ ਅਗਲੇ ਮੰਗਣ ਨਾ ਹੀ ਪਾਣੀ ਦਲੀ ਹੰਕਾਰ ਕੈ ਜਣ ਕਰੀ ਸਮਾਏ ਪਠਾਣੀ ਸੁਣ ਕੈ ਰਾਗ ਨੂੰ ਰਤੂ ਦੇ ਹੜਬਾਣੀ ਚੱਲੇ ਵੀਰ ਖੇਤ ਪੀਤਾ ਫੁੱਲ ਆਣੀ ਘੁੰਮਣ ਸੂਰਮੇ ਹੋਈ ਅਲੋ ਭਵਾਨੀ ਦੇਵਾ ਨੂੰ ਰਾਜ ਦੇ ਈਸਰ ਦੀ ਪ੍ਰਧਾਨੀ ਹੋਈ ਜਿੱਤ ਦੇ ਨਾ ਸੁਮਨ ਸੁਮ ਗਮਾਨੀ ਜਨਮੇ ਸੂਰਮੇ ਇੰਦਰ ਦੀ ਰਾਜਧਾਨੀ ਤੱਕੀ ਜਿੱਤਣੀ ਇੰਦਰਪੁਰੀ ਤੇ ਧਾਵਣਾ ਵਡਜੋਧੀ ਮਤਾ ਪਕਾਇਆ ਸੰਜ ਪਟੇਲਾ ਪਾਖਰਾ ਭੇਡ ਸੰਜਾ ਸਾਜ ਬਣਾਇਆ ਜੰਮੇ ਕਟਕ ਅਸ਼ੂਣੀ ਅਸਮਾਨ ਕਰਦੀ ਛਾਇਆ ਰੋਹ ਸੁੰਭ ਨੇ ਸੁੰਭ ਸਿਧਾਇਆ ਪੌੜੀ ਸੁੰਭ ਨੇ ਸੁੰਭ ਲਾਇਆ ਵਡਜੋਧੀ ਸੰਗਰ ਵਾਏ ਰੋ ਦਿਖਾਲੀ ਦਿੱਤੀਆ ਵਰਿਆਮੀ ਤੁਰੇ ਨਚਾਏ ਘੁਰੇ ਦਮਾਮੇ ਦੋਹਰੇ ਜੰਬਾਹਣ ਜਿਉਂ ਰੜਾਏ ਦੇਵ ਦਾਨੋ ਲੁੱਜਣ ਆਏ ਪੌੜੀ
दानो देवना की संघर रचया फुल खिड़े जनबागी बाणे जोधिया ऊता इला कागी गोश्त पखिया हुमण तुमण जागी गति सूरिया सट पई नगारे दला मुकाबला दिते देव भजाई मिलकै राखसी लोकी दी फिराई दोही अपनी दुर्गा दी सामत काई देवां डरदिया आंधी चंड चढ़ाई उते राक्षसां पौड़ी आई फिर भवानी खबरी पाईया दैत बड़े अभिमानी होए इकट्ठे लोचन धूम गुमानी राय बुलाया जग विच वड्डा दानो आप कहाया सट पई खर्चामी दुर्गा लियावनी पौड़ी कड़क उठी।

ਤੇ ਆਰੇ ਦਰਖਤ ਬਾਢੀਆਂ ਪੌੜੀ ਚੌਵੀ ਦੌਂਸ ਬਜਾਈ ਦਲਾ ਮੁਕਾਬਲਾ ਰੋਹ ਭਵਾਨੀ ਆਈ ਉੱਤੇ ਰਾਕਸ਼ਾਂ ਖਬੈ ਦਸ ਨਚਾਈ ਸੀ ਅਨਸਾਰ ਦੀ ਬਹੁਤਿਆਂ ਦੇ ਤਨ ਲਾਈ ਕੀਤੀ ਰੰਗੁਲੀ ਭਾਈਆਂ ਮਾਰਨ ਭਾਈ ਦੁਰਗਾ ਜੌਣ ਕੈ ਰੋਹ ਹੋਏ ਚਲਾਈ ਰਾਕਸ਼ ਰਾਏ ਨੂੰ ਜੰਪੁਰ ਦੀਆ ਪਟਾਈ ਲੋਚਨ ਧੂਮ ਨੂੰ ਜਾਪੇ ਦਿੱਤੀ ਸਾਈ ਮਾਰਨ ਸੁੰਬ ਦੀ ਪੌੜੀ ਪੰਨੇ ਦੈਦ ਪੁਕਾਰੇ ਰਾਜੇ ਸੁੰਬ ਥੈ ਲੋਚਨ ਧੂਮ ਸੰਗਾਰੇ ਸਣੇ ਸਿਪਾਹੀਆਂ ਚੁਣ ਚੁਣ ਜੋਧੇ ਮਾਰੇ ਅੰਦਰ ਖੇਤ ਦੈ ਚਾਪਨ ਅੰਬਰ ਧਾਰੇ ਡਿੱਗਣ ਸੂਰਮੇ ਗਿਰੇ ਪਰਬਤ ਭਾਰੇ ਮਾਰੇ ਬਿਜ ਦੇ ਦੈਤਾਂ ਦੇ ਤਲਹਾਰੇ ਦਹਿਸ਼ਤ ਖਾਈ ਕੈ ਬਜੇ ਸੁਮਾਰੇ ਮਾਰੇ ਰਹਿ ਦੇ ਰਾਜ ਥੇ ਪੌੜੀ ਰੋਹ ਹੋਏ ਬੁਲਾਏ ਰਾਖਸ਼ ਰਾਏ ਨੇ ਬੈਠੇ ਮਤਾ ਪਕਾਈ ਦੁਰਗਾ ਲਿਆਵਣੀ ਚੰਡ ਅਰ ਮੁੰਡ ਪਠਾਏ ਬਹੁਤਾ ਕੜਕਦੈ ਜਾਪੇ ਛੱਪਰ ਛਾਏ ਬਣੀਆਂ ਕੇ ਜਮਾ ਜੇਤੇ ਰਾਏ ਬੁਲਾਏ ਚੱਲੇ ਜੁਝ ਨੂੰ ਜਾਣ ਜੰਪੁਰ ਪਕੜ ਚਲਾਏ ਸਭੇ ਮਾਰਨੇ ਪੌੜੀ ਢੋਲ ਨਗਾਰੇ ਵਾਏ ਦਲਾ ਮੁਕਾਬਲਾ ਰੋ ਰੁਹੇਲੇ ਆਏ ਉੱਤੇ ਰਾਕਸ਼ਾਂ ਸਭਨੀ ਤੁਰੇ ਨਚਾਏ ਬਰਛੇ ਪਕੜ ਕੈ ਬਹੁਤੇ ਮਾਰ ਗਿਲਾਏ ਅੰਦਰ ਖੇਤ ਦੈ ਤੀਰੀ ਸ਼ਹਿ ਪਰ ਲਾਈ ਬੁੱਠੀ ਦੇਵਤਾ ਭੇਰੀ ਸੰਗ ਵਜਾਏ ਸੰਘਰ ਰਚਿਆ ਤਣ ਤਣ ਤੀਰ ਚਲਾਏ ਦੁਰਗਾ ਧਨਖ ਲੈ ਜਿਨੀ ਦਸਤ ਉਠਾਏ ਰਹੇ ਨਾ ਜੀਵ ਦੇ ਚੰਡਰ ਮੁੰਡ ਖਪਾਏ ਦੋਨੋਂ ਦੇਵਤਾ ਸੁਮਨ ਸੁਮਰ ਸਾਏ ਮਾਰੇ ਦੈਤ ਸੁਣ ਜੋਧੇ ਸਭ ਬੁਲਾਏ ਆਪਣੇ ਮਜਲ ਸੀ ਜਿਨੀ ਦੇਵ ਪਜਾਏ ਇੰਦਰ ਜੇ ਹਿਵੇ ਤੇਈ ਮਾਰ ਗਿਰਾਏ ਪਲ ਵਿੱਚ ਦੇਵਤਾ ਓਨੀ ਦਸਤੀ ਦਸਤ ਵਜਾਏ ਤਿਨਾ ਚਿਤ ਕਰ ਫਿਰ ਸਰਣਵਤ ਬੀਜ ਚਲਾਏ ਬੀੜੇ ਰਾਏ ਦੇ ਸਾਂਝ ਪਟੇਲਾ ਪਾਏ ਚਿਲਕਤ ਟੋਪੀਆਂ ਲੁੱਝਣ ਨੂੰ ਅਰੜਾਏ ਰਾਖਸ਼ ਰੋਹਲੇ ਕਦੇ ਨਾ ਕਿਨੈ ਹਟਾਏ ਜੁਝ ਮਚਾਏ ਕੈ ਮਿਲਤੇ ਹੀ ਦਾਨੋ ਆਏ ਹੁਣ ਸਿੰਗਰ ਦੇਖਣਾ ਪੌੜੀ ਦੈਂਤੀ ਦੰਡ ਉਭਾਰੀ ਨੇੜੇ ਆਏ ਕੈ ਸਿੰਘ ਕਰੀ ਅਸਵਾਰੀ ਦੁਰਗਾ ਸੋਰ ਸੁਣ ਖੱਬੈ ਦਸਤ ਉਭਾਰੀ ਗਦਾ ਫਿਰਾਏ ਕੈ ਸਹਿਨਾ ਸਭ ਸਿੰਗਾਰੀ ਸਰਣਵਦ ਬੀਜ ਦੀ ਜਣ ਮਦ ਖਾਏ ਮਦਾਰੀ ਘੂਮਣ ਸੂਰਮੇ ਅਗਣਤ ਭਾਉ ਪਸਾਰੀ ਲੇ ਆੜ ਵਿੱਚ ਜਾਪੇ ਖੇਡ ਖਿਡਾਰੀ ਸੁੱਤੇ ਫਾਗ ਨੂੰ ਸਰਣਵਦ ਬੀਜ ਹੰਕਾਰੇ ਰਹਿੰਦੇ ਸੂਰਮੇ ਜੋਧੇ ਜਿਹੜ ਮਨਾਰੇ ਦਿਸਣ ਖੇਤ ਵਿੱਚ ਸਭਨੀ ਦਸਤ ਉਭਾਰੇ ਤੇ ਗਾਂ ਧੂਹਿਕੈ ਮਾਰੋ ਮਾਰ ਪੁਕਾਰੇ ਆਏ ਸਾਹਮਣੇ ਸੰਜਾ ਦੇ ਠਣਕਾਰੇ ਤੇ ਗੀ ਉਭਰੇ ਕਹਾਟ ਘੜਨ ਠਠਿਆਰੇ ਜਾਣ ਮਡਾਏ ਗਏ ਸੱਟ ਪਈ ਜਮਦਾਣੀ ਦਲਾ ਮੁਕਾਬਲਾ ਘੂਮਰ ਬਰਗਸਦਾਣੀ ਦਲ ਵਿੱਚ ਕਾਤੀ ਓ ਸਣੇ ਤੁਰਾ ਪਲਾਣੀ ਡਿੱਗਣ ਸੂਰਮੇ ਉੱਠ ਉੱਠ ਮੰਗਣ ਪਾਣੀ ਘਾਇਲ ਘੂਮਦੇ ਏਵੜ ਮਾਰ ਵਿਹਾਣੀ ਉੱਪਰ ਰਾਕਸ਼ਾਂ ਬਿਜਰ ਜਿਉਂ ਝਰ ਲਾਣੀ ਉੱਠੀ ਦੇਵਤਾ ਪੌੜੀ ਚੌਵੀ ਦੌਂਸ ਉਭਾਰੀ ਦਲਾ ਮੁਕਾਬਲਾ ਸਭੋ ਸੈਨਾ ਮਾਰੀ ਪਲ ਵਿੱਚ ਦਾਨਵੀ ਦੁਰਗਾ ਦਾਨੋ ਮਾਰੇ ਰੋ ਬੜਾਈ ਕੈ ਸਿਰ ਵਿੱਚ ਤੇਗ ਵਗਾਈ ਸਰਣ ਬੀਜ ਦੇ ਅਗਣ ਦਾਨੋ ਭਾਰੇ ਹੋਏ ਲੋਹੂਆਂ ਜੋਧੇ ਜੇੜ ਬਨਾਰੇ ਅੰਦਰ ਖੇਤ ਦੈ ਦੁਰਗਾ ਨੂੰ ਲਲਕਾਰੇ ਆਵਣ ਸਾਹਮਣੇ ਦੁਰਗਾ ਸਭ ਸੰਗਾਰੇ ਰਾਕਸ਼ ਆਵਦੇ ਰੱਤੂ ਦੇ ਪ੍ਰਣਾਲੇ ਤਿੰਨ ਤੇ

ਭੇੜ ਮਤੀਆ ਬੀਰਾਲੀ ਦੁਰਗਾ ਦਾਨਵੀ ਮਾਰ ਮਤੀ ਮੋਰਾਲੀ ਅੰਦਰ ਖੇਤ ਦੈ ਜਣ ਨਟ ਲੱਥੇ ਛਾਲੀ ਢੋਲ ਬਜਾਏ ਕਹਿ ਲੋਭ ਫਾਥੀ ਜਾਲੀ ਲੋਥੀ ਜਮ ਧੜੀ ਘਣ ਵਿੱਚ ਜਿਉ ਛੰਛਾਲੀ ਤੇ ਗਾਂ ਹਸੀਆਂ ਕੁੰਮਰ ਆਰ ਸਿਆਲੀ ਬਣੀਆਂ ਕੇ ਜਮਾ ਤਗਾਂ ਸੂਲ ਬਜਾਈਆਂ ਦਲਾ ਮੁਕਾਬਲਾ ਧੂਹੇ ਮਿਆਨੋ ਲਈਆਂ ਜਵਾਨੀ ਸੂਰਮੀ ਸਰਣਵਤ ਬੀਜ ਵਧਾਈਆਂ ਅਗਣ ਸੂਰਤਾਂ ਦੁਰਗਾ ਸੋਹੇ ਆਈਆਂ ਰੋ ਵਢਾਈ ਕਹਿ ਸਭਨੀ ਅਣ ਵਗਾਈਆਂ ਤੇ ਗਾਂ ਧੂਹੇ ਕਹਿ ਦੁਰਗਾ ਸਭ ਬਚਾਈਆਂ ਢਹਾਲ ਸੰਭਾਰ ਕਹਿ ਦੇਵੀ ਆਪ ਚਲਾਈਆਂ ਤਕ ਤਕ ਦਾਨ ਵੀ ਲੋਹੂ ਨਾਲ ਡੁਬਾਈਆਂ ਤੇ ਗਾਂ ਨੰਗੀਆਂ ਸਾਰਸਤੀ ਜਣ ਨਹਾਈਆਂ ਮਿਲ ਕਹਿ ਦੇਵੀਆਂ ਸੰਭੇ ਮਾਰ ਗਿਰਾਈਆਂ ਅੰਦਰ ਖੇਤ ਦੈ ਤਿੱਧੂ ਫੇਰ ਜ਼ਬਾਈਆਂ

ਕਾਲ ਕਾ ਮਨ ਬਹਿਲਾ ਰੋਜ਼ ਵਢਾਏ ਕੈ ਨਿਕਲੀ ਮੱਥਾ ਫੂੜ ਕੈ ਜਣ ਫਤਿਹ ਨਿਸ਼ਾਨ ਵਜਾਏ ਕੈ ਜਾਗ ਸੁਜੰਮੀ ਜੁੱਧ ਨੂੰ ਜਨਵਾਣਾ ਜਣ ਮਰਡਾਏ ਕੈ ਗਲ ਵਿੱਚ ਘੇਰਾ ਕਤਿਆ ਜਣ ਸੀ ਤੁਰਿਆ ਗਣਨਾਏ ਕੈ ਆਪ ਸੂਲਾ ਹੋਇਆ ਤੇ ਲੋਕਾਂ ਦੇ ਖੁਣਸਾਏ ਕੈ ਰੋਸ ਦਾਈਆਂ ਚੱਕਰਪਾਨ ਕਰ ਨੰਦਾ ਖੜਗ ਉਠਾਏ ਕੈ ਅੱਗੈ ਰਾਖਸ਼ ਬੈਠੇ ਰੋਲੇ ਤੀਰੀ ਤੇ ਗੀ ਸ਼ਹਿ ਬਰਲਾਏ ਕੈ ਪਕੜ ਪਛਾੜੇ ਰਾਖਸ਼ਾਂ ਦਲ ਦਹਿਤਾ ਅੰਦਰ ਜਾਏ ਕੈ

ਰਣਕਾਲੀ ਗੁੱਸਾ ਖਾਏ ਕੈ ਪੌੜੀ ਦੁਆ ਕੰਧਾਰਾ ਮੋਹ ਜੁੜੇ ਨੇ ਅਣੀਆਂ ਰਾਚੋਈਆਂ ਤੂਹੇ ਕਿਰਪਾਣਾ ਤਿੱਖੀਆਂ ਨਾਲ ਲੋਹੂ ਧੋਈਆਂ ਹੂਰਾ ਸਰਣਵਦ ਬੀਜ ਨੂੰ ਕਤ ਘੇਰ ਖਲੋਈਆਂ ਲਾੜਾ ਦੇਖਣ ਲਾੜੀਆਂ ਚੌਗਿਰਦੈ ਹੋਈਆਂ ਚੌਵੀ ਦੌਸਾ ਪਾਈ ਦਲਾ ਮੁਕਾਬਲਾ ਦਸਤੀ ਤੂੰ ਨਚਾਈਆਂ ਤੇਗਾਂ ਨੰਗੀਆਂ ਸੂਰੀਆਂ ਦੇ ਤਨ ਲਾਈਆਂ ਗੋਸ਼ਤ ਗਿੱਧੀਆਂ ਬਿੱਦਣ ਰਾਤੀ ਆਈਆਂ ਮਰਦਾ ਘੋੜੀਆਂ ਜੋਗਣੀਆਂ ਮਿਲਤਾਈਆਂ ਲੋਹੂ ਪੱਖਣਾ ਫੌਜਾਂ ਮਾਰ ਹਟਾਈਆਂ ਦੇਵਾਂ ਦਾਨਵਾ ਭੱਜਦੀ ਕਥਾ ਸੁਣਾਈਆਂ ਰਾਜੇ ਸੁੰਬਤੈ ਭੂਈ ਨਾ ਪੌਣੇ ਪਾਈਆਂ ਬੂੰਦਾ ਰਕਤ ਦੀਆਂ ਕਾਲੀ ਖੇਤ ਖਪਾਈਆਂ ਸੱਭੇ ਸੂਰਤਾਂ ਬਹੁਤੀ ਸ੍ਰੀ ਬਿਹਾਈਆਂ ਖੜੀਆਂ ਕਾਲਕੀਆਂ ਜਾਣ ਨਾ ਜਾਏ ਮਾਈਆਂ ਜੂਝੇ ਸੂਰਮੇ ਸੁੰਬ ਸੁਣੀ ਕਰ ਹਾਲੀ ਸਰਣਵਦ ਬੀਜ ਦੀ ਰਣ ਵਿੱਚ ਕਿਨੈ ਨਾ ਝਾਲੀ ਦੁਰਗਾ ਆਮਦੀ ਬਹੁਤੇ ਬੀਰ ਜਟਾਲੀ ਉੱਠੇ ਆਖ ਕੈ ਚੋਟਾਂ ਪਾਣਤ ਬਾਲੀ ਜਰਸਨ ਜੋਦਨ ਥਰ ਥਰ ਪ੍ਰਿਥਮੀ ਜਾਲੀ ਤਲਾ ਚੜੰਦਿਆਂ ਨਾਉ ਜਵੈ ਹੈ ਹਾਲੀ ਸਹਿ ਦਰਿਆ ਵੇਚ ਧੂੜਤਾ ਹਾਂ ਕਾਲੀ ਛੜੀ ਤੁਰੰਗ ਮਾ ਜਾਣ ਪੁਕਾਰੂ ਜਾਲੀ ਧਰਤੀ ਇੰਦਰ ਤੈ ਪੌੜੀ ਆਹਰ ਮਿਲਿਆ ਆਹਰੀਆਂ ਸੈਣ ਸੂਰਿਆਂ ਸਾਜੀ ਚੱਲੇ ਸੋਹੇ ਦੁਰਗ ਸ਼ਾਹ ਜਣਕਾ ਬਹਿ ਹਾਜੀ ਤੀਰੀ ਦੇ ਗਈ ਜਮ ਤੜੀ ਰਣ ਮੰਡੀ ਭਾਜੀ ਇੱਕ ਘਾਇਲ ਘੂਮਣ ਸੂਰਮੇ ਜਣ ਮਗਤ ਬਕਾਜੀ ਇੱਕ ਵੀਰ ਪਰੋਤੇ ਬਰਛੀਏ ਜਿਉਂ ਝੁੱਕ ਪਾਉਣ ਨਿਵਾਜੀ ਇੱਕ ਦੁਰਗਾ ਸੋਹੇ ਖੁਣਸਕਾਇ ਖੁਣਸਾਇਣ ਤਾਜੀ ਇੱਕ ਧਾਵਨ ਦੁਰਗਾ ਸਾਹਮਣੇ ਜਿਉਂ ਭੁਖਿਆਏ ਪਾਜੀ ਕਦੇ ਨਾ ਰੱਜੇ ਜੁੱਝ ਤੇ ਰੱਜ ਹੋਏ ਰਾਜੀ ਬੱਜੇ ਸੰਗਲੀ ਆਲੇ ਸੰਗਰ ਡੋਹਰੇ ਦਹਿ ਜੋ ਖੇਤ ਜਟਾਲੇ ਹੱਠਾਂ ਜੋੜ ਕੇ ਨੇਜੇ ਬੰਬਲੀ ਆਲੇ ਦਿਸਣ ਓਰੜੇ ਚੱਲੇ

ਖੇਤ ਖਤੰਗਾ ਤੂੰ ਹੇ ਕਿਰਪਾਣਾ ਤਿੱਖੀਆਂ ਬੜਲਾਹਨ ਅੰਗਾ ਪਹਿਲਾ ਦਲਾ ਮਿਲੰਦਿਆਂ ਪਹੇੜ ਪਿਆਂ ਨਿਹੰਗਾ ਪੌੜੀ ਉਰੜ ਫੌਜਾਂ ਆਈਆਂ ਬੀੜ ਚੜੇ ਕੰਧਾਰੀ ਸੜਕ ਮਿਆਨੋ ਕੱਢੀਆਂ ਤਿੱਖੀਆਂ ਤਲਵਾਰੀ ਕੜਕ ਉੱਠੇ ਰਣ ਮਚਿਆ ਵੱਡੇ ਅਹੰਕਾਰੀ ਸਿਰ ਤਰ ਬਾਹਾਂ ਗੰਨ ਲੇ ਫੁਲਜੇ ਹੈ ਵਾੜੀ ਜਾਪੇ ਕੱਢੇ ਬਾੜੀਆਂ ਰੁਗ ਚੰਦਰ ਆਰੀ ਦੁਆ ਕੰਧਾਰਾ ਮੋਜੜੇ ਜਾਂ ਸੱਟ ਪਈ ਖਰਬਾਰ ਕਹੋ ਤਖ਼ਤ ਕਹਿ ਪਰ ਦੁਰਗ ਸ਼ਾਹ ਤਕ ਮਾਰੇ ਭਲੇ ਜੁਜਾਰ ਕਹੋ ਪੈਦਲ ਮਾਰੇ ਹਾਥੀਆਂ ਸੰਗਰਦ ਗਿਰੇ ਅਸਵਾਰ ਕਾ ਸੋਹਣ ਸੰਜਾ ਬਾਗੜਾ ਜਨ ਲੱਗੇ ਫੁੱਲ ਅਨਾਰ ਕਾ ਗੁੱਸੇ ਆਈ ਕਾਲਕਾ ਹੱਥ ਸੱਜੇ ਲੈ ਤਲਵਾਰ ਕਾ ਏਦੂ ਪਾਰੋਂ ਓਤ ਪਾਰ ਹਰਨਾਥ ਸਗਈਏ ਚਾਰ ਕਾ ਜਿਣ ਇੱਕਾ ਰਹੀ ਕੰਧਾਰ ਕਾ ਸਦ ਰਹਿਮਤ ਤੇਰੇ ਵਾਰ ਕਾ ਪੌੜੀ ਦੁਹਾਂ ਕੰਧਾਰਾ ਮੋਹ ਜੁੜੇ ਸੱਟ ਪਈ ਜਮਤ ਹਣ ਕਾ ਤਦ ਖੇਂਗ ਨਸੁਮ ਨਚਾਇਆ ਡਾਲ ਉੱਪਰ ਬਰਗਸਤਾਨ ਕਹੋ ਫੜੀ ਬੁਲੰਦ ਮੰਗਾਏ ਉਸ ਫੁਰਮਾਇਸ ਕਰ ਮੁਲਤਾਨ ਕਹੋ ਗੁੱਸੇ ਆਈ ਸਾਹਮਣੇ ਰਨ ਅੰਦਰ ਘੱਤਨ ਕਹਾਣ ਕਹੋ ਅੱਗੇ ਤੇਗ ਵਗਾਈ ਦੁਰਗ ਸ਼ਾਹ ਬੜ ਸੁਮਨ ਬਈ ਪਲਾਣ ਕਹੋ ਰੜਕੀ ਜਾਇ ਕਹਿ ਧਰਜ ਕਹੋ ਬੜ ਪਾਖਰ ਬੜਕਿਕਾਣ ਕਹੋ ਬੀਰ ਪਲਾਣੋ ਡਿੱਗਿਆ ਕਰ ਸਿਜਦਾ ਸੁਮ ਸੁਣਾ

ਖਾਨ ਕਾਉ ਸਦ ਰਹਿਮਤ ਤੁਰੇ ਨਚਾਣ ਕਾਉ ਪੌੜੀ ਦੁਰਗਾ ਅਤੈ ਦਾਨਵੀ ਗੈ ਸੰਗਰ ਕੱਥੇ ਓਰੜ ਉੱਠੇ ਸੂਰਮੇ ਆਡਾਹੇ ਮੱਥੇ ਕੱਟ ਤਫੰਗੀ ਕੈਬਰੀ ਦਲਗਾਹੇ ਨਿਕੱਥੇ ਦੇਖਣ ਜੰਗ ਫਰੇਸ਼ ਤੇ ਅਸਮਾਨੋ ਲੱਥੇ ਪੌੜੀ ਦੁਆ ਕੰਧਾਰਾ ਮੋਏ ਜੁੜੇ ਦਲ ਘੁਰੇ ਨਗਾਰੇ ਉਰੜ ਆਏ ਸੂਰਮੇ ਸਰਦਾਰਣੀਆਂ ਦੇ ਲਹਿਕੇ ਤੇ ਗਾਂਬਰਛੀਆਂ ਹਥਿਆਰ ਉਭਾਰੇ ਟੋ ਪਟੇਲਾਂ ਪਾਖਰਾਂ ਗਲ ਸਾਂਝ ਸਵਾਰੇ ਲਹਿਕੇ ਬਰਛੀ ਦੁਰਗ ਸ਼ਾਹ ਬਵਦਾਨ ਮਾਰੇ ਚੜੇ ਰਥੀ ਗਜ ਘੋੜਈ ਮਾਰ ਭੋਈ ਤੇ ਡਾਰੇ ਜਾਣ ਹਲਵਾਈ ਸੀਖ ਨਾਲ ਵਿੰਨ ਵੜੇ ਉਤਾਰੇ ਪੌੜੀ ਦੁਆ ਕੰਧਾਰਾ ਮੋਏ ਜੁੜੇ ਨਾਲ ਧੌਂਸਾ ਭਾਰੀ ਲਈ ਭਗਾਉਤੀ ਦੁਰਗ ਸ਼ਾਹ ਵਰਜਾਗਨ ਭਾਰੀ ਲਾਈ ਰਾਜੇ ਸੁਮਨੋ ਰਥ ਪੀਏ ਪਿਆਰੀ

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਭਗਵਤੀ ਜੀ ਸਹਾਇ ਅਤਿ ਗਿਆਨ ਪ੍ਰਬੋਧ ਗ੍ਰੰਥ ਲਿਖੀਏ ਪਾਤਸ਼ਾਹੀ ਦਸਵੀਂ ਭਜਨ ਪ੍ਰਿਯ ਆਤਿ ਸੰਤਾ ਪ੍ਰਸਾਦ ਨਮੋ ਨਾਥ ਪੁਰੇ ਸਦਾ ਸਿੱਧ ਕਰਮ ਅਛੇਦੀ ਅਪੇਦੀ ਸਦਾ ਇੱਕ ਧਰਮ ਮੰਗਲ ਬਿਨਾ ਨੇ ਕਲੰਕੀ ਸਰੂਪੇ ਅਛੇਦੰਗ ਅਭੇਦੰਗ ਅਖੇਦੰਗ ਅਨੂਪੇ ਨਮੋ ਲੋਕ ਲੋਕੇਸ਼ਵਰੰਗ ਲੋਕਨਾਥੇ ਸਦੈਵ ਸਦਾ ਸਰਬਸਾਧਕ ਅਨਾਥੇ ਨਮੋ ਏਕ ਰੂਪੰਗ ਅਨੇਕੰਗ ਸਰੂਪੇ ਸਦਾ ਸਰਬਸੰਗ ਸਦਾ ਸਰਬੂਪੇ ਅਛੇਦੰਗ ਅਭੇਦੰਗ ਨਾਮੰਗ ਠਾਮੰਗ ਸਦਾ ਸਰਬਦਾ ਸਿੱਧਤਾ ਬੋਧਤਾ ਮੰਗ ਨਜੇਦੰਗ ਅਮੰਤਰੰਗ ਅਤੰਤਰੰਗ ਪਰਮੰਗ ਅਖੇਦੰਗ ਭੇਦੰਗ ਅਛੇਦੰਗ ਅਕਰਮੰਗ ਕਾਤੇ ਵਾਦੇ ਗੰਤੰਗ ਅਨੰਤੰਗ ਲੇਖੰਗ ਪੇਖੰ ਭੂਤੰਗ ਮਗੰਤੰਗ ਨ ਰੰਗ ਨ ਰੂਪੰਗ ਨ ਜਾਤਕ ਨ ਪਾਤਕ ਨ ਸਤਰੁ ਮਿੱਤਰ ਨ ਪੁੱਤਰ ਨ ਮਾਤੰਗ ਅਭੂਤੰਗ ਅਪੰਗੰ ਭਵਿੱਖੰ ਭਵਾਨੰਗ ਪਰੇਅੰਗ ਪ੍ਰੀਤੰਗ ਪਵਿੱਤਰੰਗ ਪ੍ਰਧਾਨੰਗ ਅਗੰਜੇ ਭਾਂਜੇ ਕਾਮ ਕਰਮੰਗ ਅਨੰਤੇ ਬਿਅੰਤੇ ਅਭੂਮੇ ਪਰਮੰਗ ਨਹੀਂ ਜਾਣ ਜਾਇ ਕਸ਼ੂਰ ਵਿਵਰੇ ਗੰਗਾ ਬਾਲ ਤੰਗ ਵਿਵਰੇ ਕਣ ਪੇ ਗੰਗਾ ਨਾਮ ਤੰਗ ਕਾਂ ਕੈ ਕਵਾ ਵੈ ਕਾਂ ਮੈਂ ਵਖਾਨੂ ਕੈ ਮੈਂ ਉਹਨਾਂ ਆਵੈ ਅਜੁਨੀ ਅਜੈ ਪਰਮ ਰੂਪੀ ਪ੍ਰਧਾਨ ਅਛੇਦੀ ਅਭੇਦੀ ਅਰੂਪੀ ਮਹਾਨ ਹੈ ਸਾਧੇ ਗਾਧੇ ਅਗੰਜੁਲ ਗਨੀ ਮੇਰਾ ਗੰਜੁਲ ਰਾਧੇ ਰਾਹ ਗੁਲ ਰਹੀ ਮੇ ਸਦਾ ਸਰਬਦਾ ਸਿੱਧਦਾ ਬੁੱਧਦਾਤਾ ਨਮੋ ਲੋਕ ਲੋਕੇਸ਼ਵਰੰਗ ਲੋਕ ਗਿਆਤਾ ਅਛੇਦੀ ਅਭੈ ਆਦਿ ਰੂਪੀ ਅਨੰਤੰ ਅਛੇਦੀ ਅਸ਼ੈ ਆਦਿ ਅਦਵੈ ਦੁਰੰਗ ਨਰਾਜ ਛੰਦ ਅਨੰਤ ਆਦਿ ਦੇਵ ਹੈ ਬੇਅੰਤ ਭਰਮ ਪੇਵ ਹੈ ਗਾਧ ਵਿਆਧ ਨਾਸ ਹੈ ਦੇਵ ਸਰਬਾਦ ਬਚਿਤ੍ਰ ਜਿਤ ਚਾਪ ਹੈ ਅਖੰਡ ਦੁਰਸ਼ ਖਾਪ ਹੈ ਅਭੇਦ ਆਦਿ ਕਾਲ ਹੈ ਸਦੈਵ ਸਰਬਾਲ ਹੈ ਖੰਡ ਖੰਡ ਅਖੰਡ ਚੰਡ ਰੂਪ ਹੈ ਪ੍ਰਚੰਡ ਸਰਬ ਸਰੂਪ ਹੈ ਕਾਲ ਹੋਗੇ ਕਾਲ ਹੈ ਸਦੈਵ ਰਜਬਾਲ ਹੈ ਕਿਰਪਾਲ ਦਿਆਲ ਰੂਪ ਹੈ ਸਦੈਵ ਸਰਬੂਪ ਹੈ ਅਨੰਤ ਸਰਬ ਆਸ ਹੈ ਪਰੇ ਪਰਮ ਪ੍ਰਾਸ ਹੈ ਦ੍ਰਿਸ਼ਟ ਅੰਦਰ ਧਿਆਨ ਹੈ ਸਦੈਵ ਸਰਬਮਾਨ ਹੈ ਕਿਰਪਾਲ ਕਾਲ ਹੀਰ ਹੈ ਸਦੈਵ ਸਰਬ ਨੀਨ ਹੈ ਭਜਲਸੁੰਗ ਭਜਲਸੁੰਗ ਰਭਾਵ ਗਾਦ ਵਿਆਦ ਨਾਸਨ ਪ੍ਰੇਮ ਪਰਮ ਉਪਾਸਨੰਗ ਤ੍ਰਿਕਾਲ ਨੈ ਲੋਕ ਮਨ ਹੈ ਸਦੈਵ ਪ੍ਰਭ ਪ੍ਰਧਾਨ ਹੈ ਤਥਾ ਸਤੁੰਗ ਤਥਾ ਸਤੁੰਗ ਰਹਾਉ ਕਿਰਪਾਲ ਦਿਆਲ ਕਰਮ ਹੈ ਗੰਜ ਪੰਜ ਪਰਮ ਹੈ ਤ੍ਰਿਕਾਲ ਲੋਕਪਾਲ ਹੈ ਸਦੈਵ ਰਜ ਦਿਆਲ ਹੈ ਜਪਾ ਸਤੁੰਗ ਜਪਾ ਸੁੰਗ ਰਹਾਉ ਮਹਾਨ ਮੋਨ ਮਾਨ ਹੈ ਪਰੇ ਪਰਮ ਪ੍ਰਧਾਨ ਹੈ ਪੁਰਾਣ ਪ੍ਰੇਤਨਾਥ ਸਿੰਘ ਸਦੈਵ ਸਰਬਰਾਸ ਪ੍ਰਚੰਡ ਖੰਡ ਮੰਡਲੀ ਦੰਡ ਰਾਜ ਸੋਦਲੀ ਜਗੰਤ ਜੋਤ ਜਵਾਲਕਾ ਜਗੰਤ ਦੀਪ ਮਾਲਕਾ ਕਿਰਪਾਲ ਦਿਆਲ ਲੋਚਨਕ ਮਚੰਗ ਮਾਨ ਮੋਚਨਕ ਸਿਰੰਗ ਰੀਟ ਧਾਰੀਅੰਗ ਦਿਨੇਸ਼ ਕ੍ਰਿਤ ਹਾਰੀਅੰਗ ਵਿਸ਼ਾਲ ਲਾਲ ਲੋਚਨਕ ਮਨੋਜ ਮਾਨ ਮੋਚਨਕ ਸੁਭੰਗ ਰੀ ਸੁਭੰਤ ਸੀ ਸੋਪ੍ਰਭਾ ਚਗਣ ਚਾਰ ਚੰਦਰਕਾ ਜਗੰਤ ਜੋਤ ਬਾਲਕਾ ਸ਼ਕੰਤ ਰਾਜ ਸੁਪ੍ਰਭਾ ਜਗੰਤ ਜੋਤ ਜੈ ਸੀ ਬਦੰਤ ਕ੍ਰਿਤ ਈਸ਼ਵਰੀ ਦਰਭੰਗੀ ਚੰਦਰ ਪ੍ਰਸਾਦ ਅਨਗਾਤ ਸਰੂਪੰਗ ਅਮਿਤ ਵਿਭੂਤੰਗ ਅਚਲ ਸਰੂਪੰਗ ਵਿਸਕਰਣੰਗ ਜਤ ਜੋਤ ਪ੍ਰਕਾਸ਼ੰਗ ਆਦਿ ਅਨਾਸੰਗ ਅਮਿਤ ਅਗਾਸੰਗ ਸਰਬ ਭਰਣੰਗ ਅਨਗੰਜ ਕਾਲੰਗ ਵਿਸ਼ਪ੍ਰਤ ਪਾਲੰਗ ਦੀਨ ਦਿਆਲੰਗ ਸ਼ੁਭ ਕਰਣੰਗ ਆਨੰਦ ਸਰੂਪੰਗ ਅਨੰਦ ਰੂਪੰਗ ਅਮਿਤ ਵਿਭੂਤੰਗ ਤਪਸ਼ਰਣੰਗ ਵਿਸਵੰਗ ਭਰਣੰਗ ਜਗਤ ਪ੍ਰਕਰਖਣ ਅਧਰਨ ਤਰਣੰਗ ਸ੍ਰਿਸ਼ਟ ਕਰਨ ਆਨੰਦ ਆਨੰਦ ਸਰੂਪੀ ਅਨਹਦ ਰੂਪੀ ਅਮਿਤ ਵਿਭੂਤੀ ਤੇਜ ਵਰੰਗ ਅਨਖੰਡ ਪ੍ਰਤਾਪੰਗ ਸਭ ਜਪ ਤਾਪੰਗ ਲਖ ਤਾਪੰਗ ਵਿਸ਼ ਕਰੰਗ ਅਦਵੈ ਵਿਨਾਸੀ ਤੇਜ ਪ੍ਰਕਾਸ਼ੀ ਸਰਬਦਾਸੀ ਏਕ ਹਰੰਗ ਅਨਖੰਡ ਅਮੰਡੰਗ ਤੇਜ ਪ੍ਰਚੰਡੰਗ ਜੋਤ ਉਦੰਡੰਗ ਅਮਿਤ ਮਦੰਗ ਅਨਭੈ ਅਨਗਾਧੰਗ ਅਲਖ ਅਵਾਦੰਗ ਵਿਸ਼ ਪ੍ਰਸਾਦੰਗ ਅਮਿਤ ਗਤੰਗ ਆਨੰਦ ਸਰੂਪੀ ਅਨੰਦ ਰੂਪੀ ਅਚਲ ਵਿਭੂਤੀ ਭਾਵਤਨੰਗ ਅਨਗਾਧ ਅਵਾਦੰਗ ਜਗਤ ਪ੍ਰਸਾਦੰਗ ਸਰਬ ਅਰਾਧੰਗ ਤਵ ਸ਼ਰਣੰਗ ਕਲੰਗ ਅਵਾਦੰਗ ਵਿਸ਼ ਪ੍ਰਸਾਦੰਗ ਜਗਤ ਅਰਾਧੰਗ ਭਵਨਾਸੰਗ ਵਿਸ਼ਵੰਬਰ ਭਰਣੰਗ ਕਿਰਭਿਖਾਰਣੰਗ ਪਤਿ ਦੁਰਣੰਗ ਸਰਬਸਾਦੰਗ ਨਾਥ ਨਾਥੇ ਕ੍ਰਿਤ ਕਰਾਦੇ ਅਮਿਤ ਨਾਥੇ ਦੁਖਰਣੰਗ ਅਗੰਜ ਅਵਿਨਾਸ਼ੀ ਜੋਤ ਪ੍ਰਕਾਸ਼ੀ ਜਗਤ ਪ੍ਰਣਾਸੀ ਤੋਏ ਸਰੰਕਾਲਸ ਅਮਿਤ ਤੇਜ ਚਗ ਜੋਤ ਪ੍ਰਕਾਸ਼ੀ ਆਦਿ ਛੇਦ ਪੈ ਵਿਨਾਸੀ ਪਰਮ ਤਤ ਪਰਮਾਰਥ ਪ੍ਰਕਾਸ਼ੀ ਆਦਿ ਸਰਬ ਅਖੰਡ ਉਦਾਸੀ ਰਭੰਗੀ ਸ਼ਾਂਤ ਅਖੰਡ ਉਦਾਸੀ ਪਰਮ ਪ੍ਰਕਾਸ਼ੀ ਆਦਿ ਨਾਸੀ ਵਿਸ਼ਵ ਕਰੰਗ ਜਗਤ ਅਵਲ ਕਰਤਾ ਜਗਤ ਪ੍ਰਹਟਤਾ ਸਭ ਜਗ ਪੜਤਾ ਛੇਦ ਪਰੰਗ ਅਸ਼ਵ ਵਿਨਾਸੀ ਤੇਜ ਪ੍ਰਕਾਸ਼ੀ ਰੂਪ ਸੁਰਾਜੀ ਸਰਬੀ ਤੰਗ ਆਨੰਦ ਸਰੂਪ ਵੀ ਅਨੰਦ ਰੂਪੀ ਲਗ ਵਿਭੂਤੀ ਅਮਿਤ ਗੰਦਾਲਸ ਆਦਿ ਵੈ ਅਨਗਾਦ ਸਰੂਪੰਗ ਰਾਗ ਰੰਗ ਚੈ ਰੂਪ ਨ ਰੇਖੰਗ ਰੰਗ ਪੇ ਰਾਵਤ ਕੰਪੂਪੰਗ ਸਮੁੰਦਰ ਸਰਤਾ ਕੰਗੂਪੰਗ ਤੁਰਭੰਗੀ ਛੰਦ ਸਰਤਾ ਕੰਗੂਪੰਗ ਸਮੁੰਦਰ ਸਰੂਪੰਗ ਲਖ ਵਿਭੂਤੰਗ ਅਮਿਤ ਗਦੰਗ ਆਦਿ ਵੈ ਅਵਿਨਾਸੀ ਪਰਮ ਪ੍ਰਕਾਸ਼ੀ ਦੇ ਸੁਰਾਸੀ ਅਕ੍ਰਿਤ ਕਰਤੰਗ ਜਹ ਰੂਪ ਨ ਰੇਖੰਗ ਅਲਖ ਅਪੇਖੰਗ ਅਮਿਤ ਅਦਵੈਖੰਗ ਸਰਬਮਈ ਸਭ ਕਿਲ ਵਿਕ ਹਰ ਹਰਣੰਗ ਪਤਿਤ ਉਧਰਣੰਗ ਅਸਰਣੰਗ ਸਰਣੰਗ ਏਕ ਦਈ ਕਲਸ ਆ ਜਾਨ ਬਾਹ ਸਾਰੰਗ ਕਰ ਧਾਰਣੰਗ ਅਮਿਤ ਜੋਤ ਜਗ ਜੋਤ ਪ੍ਰਕਰਣ ਖੜਗ ਬਾਣ ਖਲਦਲ ਬਲ ਹਰਣੰਗ ਮਾਂ ਬਾਹ ਵਿਸਵੰਬਰ ਭਰਣੰਗ ਤ੍ਰਿਪੰਗੀ ਛੰਦ ਖਲਦਲ ਬਲ ਹਰਣੰਗ ਦੋਸ਼ਟ ਵਿਡਾਰਨ ਅਸਰਣ ਸ਼ਰਣੰਗ ਅਮਿਤ ਗਦੰਗ ਚੰਚਲ ਚਕਚਾਰਨ ਅਮਛ ਵਿਡਾਰਨ ਪਾਪ ਪ੍ਰਹਾਰਨ ਅਮਿਤ ਗਦੰਗ ਆ ਜਾਨ ਸੋ ਬਾਹੰਗ ਸ਼ਾਨ ਸ਼ਾਹੰਗ ਮਹਿਮਾ ਮੰਗ ਸਰਬਮਈ ਜਲ ਥਲ ਬਨ ਰਰਤਾ ਬਨ ਤ੍ਰੇਨ ਕਹਿਤਾ ਖਲਦਲ ਦਹਿਤਾ ਸੁੰਦਰ ਸੀ ਗਲ ਸੈਮ ਅਤ ਬਲਿਸ਼ਟ ਦਲ ਦੁਸ਼ਟ ਨਿਕੰਦਨ ਅਮਿਤ ਪ੍ਰਤਾਪ ਸਗਲ ਜਗ ਬੰਧਨ ਸੋਹਤ ਚਾਰ ਚਿੱਤਰ ਕਰ ਚੰਦਨ ਪਾਪ ਪ੍ਰਹਾਰਨ ਦੁਸ਼ਟ ਦਲ ਦੰਦਨ ਕਿਸ਼ਪੈ ਛੰਦ ਵੇਦ ਭੇਦ ਨਹੀਂ ਲਖੇ ਬ੍ਰਹਮ ਬ੍ਰਹਮਾ ਨੇ ਬੁਜੈ ਵਿਆਸ ਪਰਾਸੁਰ ਸੁਖ ਸੁਨਾਦ ਸ਼ਿਵ ਅੰਤ ਨਾ ਸੁਜੈ ਸਨਤ ਕੁਵਾਰ ਸੰਪਾਦ
ਸਰਬ ਜੋ ਸਮਾਂ ਨਾ ਪਾਵਹਿ ਲੱਖ ਲੱਖ ਮੀ ਲੱਖ ਪਿਛਨ ਕਿਸ਼ਨ ਗਈ ਨੇਤ ਬਤਾਵਹਿ ਸੰਭ ਰੂਪ ਅਨਭੈ ਪ੍ਰਭਾ ਅਮਿਤ ਅਤ ਬਲਿਸ਼ਟ ਜਲ ਥਲ ਕਰਨ ਅਚੁੱਤ ਅਨੰਤ ਅਦਵੈ ਅਮਿਤ ਨਾਥ ਨਿਰੰਜਨ ਤਵ ਸ਼ਰਨ ਅਚੁੱਤ ਅਛੈ ਅਭੇਦ ਅਮਿਤ ਅਖੰਡ ਅਤੁਲ ਬਲ ਅਟਲ ਅਨੰਤ ਅਨਾਦ ਅਖੈ ਅਖੰਡ ਪ੍ਰਬਲ ਦਲ ਅਮਿਤ ਅਮਿਤ ਅਨਤੋਲ ਅਨ ਅਪੂ ਅਨਭੇਦ ਭੰਜਨ ਅਨਭਿਕਾਰ ਅਤ ਸਰੂਪ ਸੁਰਨ ਮਨੋਰੰਜਨ ਅਭਿਕਾਰ ਰੂਪ ਅਨਭੈ ਪ੍ਰਭਾ ਮੋਨ ਜਨ ਗਨ ਬੰਦਰ ਚਰਨ ਭਵ ਭਰਨ ਕਰਨ ਦੁਖ ਦੁਖ ਹਰਨ ਅਤ ਪ੍ਰਤਾਪ ਪ੍ਰੰਪੈ ਹਰਨ ਛਪੈ ਸ਼ੰਤਾ ਪ੍ਰਸਾਦ ਮੋਖ ਮੰਡਲ ਬਲ ਰਸਤ ਜੋਤ ਦੋਤ ਅਮਿਤ ਗਤ ਜਗਤਟ ਜੋਤ ਜਗਮਗਤ ਲਜਤ ਲਖ ਕੋਟ ਨਿਖਤ ਪਤ ਚੱਕਰਵਰਤੀ ਚੱਕਰਵੈ ਚੱਕਰਤ ਚੌ ਚੱਕਰ ਕਰਤ ਹਰ ਪਦਮਨਾਥ ਪਦਮਾਸ਼ ਨਵਲ ਨਾਰਾਇਣ ਨਰ ਹਰ ਕਾਲਖ ਬਿਹੰਡਣ ਕਿਲਵਿਕ ਹਰਨ ਸੁਰ ਨਰ ਮੁਣ ਬੰਦਰ ਚਰਨ ਖੰਡਨ ਖੰਡ ਮੰਡਨ ਅਭੈ ਨਮੋ ਨਾਥ ਭਵੈ ਹਰਨ ਛਪੈ ਛੰਦ ਨਮੋ ਨਾਥ ਨਿਦਰਾਧਿਕ ਨਮੋ ਨਿਮਰੂਪ ਨਿਰੰਜਨ ਗੰਜਣ ਗੰਜਣ ਭੰਜ ਅਨਭੇਦ ਭੰਜਨ ਅਖੈ ਅਖੈ ਅਸ਼ੈ ਅਖੈ ਅਭਿਕਾਰ ਅਭੈ ਅਨਭੇਜ ਅਭੇਦਨ ਅਖੇਦਨ ਖੇਦਨ ਅਖੇਜ ਅਨਛੇਦਰ ਅਛੇਦਨ ਆਜਾਨ ਬਾਹੁ ਸਾਰੰਗ ਧਾਰ ਖੜਗ ਪਾਣ ਦੁਰਜਨ ਦਲਨ ਨਰਵਰ ਨਰੇਸ ਨਾਇਕ ਨਿਰਪਣ ਨਮੋ ਨਵਲ ਜਲ ਥਰ ਰਮਣ ਦੀਨ ਦਿਆਲ ਦੁਖ ਹਰਨ ਦੁਰਮਤ ਹੰਤਾ ਦੁਖ ਖੰਡਣ ਮਹਾ ਮੋਨ ਮਨ ਹਰਨ ਮਦਨ ਮੂਰਤ ਮਹਿ ਮੰਡਣ ਅਮਿਤ ਤੇਜ ਅਭਿਕਾਰ ਖੈ ਭੰਜ ਅਮਿਤ ਬਲ ਨਿਰਭੰਜ ਨਿਰਭਉ ਨਿਰਵੈਰ ਨਿਰਜ ਨਿਰਿਪ ਜਲ ਥਲ ਅਛੈ ਸਰੂਪ ਅਛੂ ਅਛੇਦ ਅਛੈ ਛਣ ਛਰ ਅਦਵੈ ਸਰੂਪ ਅਦਵੀ ਅਮਰ ਅਭ ਬੰਧਤ ਸੁਰ ਨਰ ਅਸੁਰ ਕੁਲ ਕਲੰਕ ਕਰ ਹੀਨ ਕਿਰਪਾ ਕੀ ਸਾਗਰ ਕਰੁਣਾ ਕਰ ਕਰਨ ਕਾਰਨ ਸਮਰੱਥ ਕਿਰਪਾ ਕੀ ਸੂਰਤ ਕ੍ਰਿਤ ਧਰ ਕਾਲ ਕਰਮ ਕਰ ਹੀਨ ਕਿਰਿਆ ਜਹ ਕੋਈ ਨਾ ਬੁਝੈ ਕਹਾਂ ਕਹਿ ਕਹਿ ਕਰੈ ਕਹਾਂ ਕਾਲਨ ਕਹਿ ਸੁਝੈ ਕੰਜ ਲਕਨੈਨ ਕੰਬੂ ਗਰੀਵੈ ਕੜਕੇ ਹਰ ਕੁੰਚਨ ਗਵਨ ਕਦਲੀ ਕੁਰੰਗ ਕਰ ਪੁਰਖਤ ਬਿਨ ਅਕਾਲ ਦੂਜੋ ਕਵਨ ਛੁਪੈ ਛੰਦ ਲਖ ਰੂਪ ਅਲੇਖ ਅਵੈ ਅਨਪੂਤ ਭੰਜਨ ਆਦਿ ਪੁਰਖ ਅਭਿਕਾਰ ਅਜੈਨ ਗਾਧ ਅਭੰਜਨ ਨਿਰਵਿਕਾਰ ਨਿਰਜ ਸਰੂਪ ਨਿਰਦਵੈਕ ਨਿਰਜਨ ਭੰਜਾਨ ਭੰਜਨ ਅਨਭੇਦ ਅਨਭੂਤ ਭੰਜਨ ਛਣ ਸ਼ਾਹ ਸੁੰਦਰ ਸੁਮਤ ਬੜ ਸਰੂਪ ਅਟਵੈ ਬਖਤ ਕੋਟਕ ਪ੍ਰਤਾਪ ਭਾਮ ਜੇਮ ਤਪ ਤਪ ਤੇਜ ਇਸ ਤਖਤ ਛਪੈ ਛੰਦੋ ਪ੍ਰਸਾਦ ਚੱਕਰਤ ਚਾਰ ਚੱਕਰ ਵੈ ਚੱਕਰਤ ਚੌ ਕੁੰਡ ਚਵਗਨ ਕੋਟ ਸੂਰ ਸਮ ਤੇਜ ਤੇਜ ਨਹੀਂ ਦੂਣ ਚਵਗਨ ਕੋਟ ਚੰਦ ਚਕਬਰੈ ਤੁਲ ਨਹੀਂ ਤੇਜ ਵਿਚਾਰਤ ਬਿਆਸ ਪਰਾਸੁਰ ਬ੍ਰਹਮ ਭੇਦ ਨੈ ਬੇਦ ਉਚਾਰਤ ਸ਼ਾਹਾਨ ਸ਼ਾਹ ਸਾਹਿਬ ਸੁਘਰ ਅਤ ਪ੍ਰਤਾਪ ਸੁੰਦਰ ਸਬਲ ਰਾਜਾਨ ਰਾਜ ਸਾਹਿਬ ਸਬਲ ਅਮਿਤ ਤੇਜ ਅਛੈ ਛਰ ਤਉ ਕਬਿਤ ਤਉ ਪ੍ਰਸਾਦ ਗਯੋ ਜੋ ਨਾ ਜਾਇ ਸੋ ਗਾਹ ਕਹਿ ਕੇ ਗਾਈ ਅਤ ਛੇਦ ਜੋ ਨਾ ਜਾਇ ਸੋ ਛੇਦ ਕਹਿ ਪਛਾਣੀ ਆ ਗੰਜੋ ਜੋ ਨਾ ਜਾਇ ਸੋ ਗੰਜ ਕਹਿ ਕੇ ਜਾਣੀ ਅਤ ਭੰਜੋ ਜੋ ਨਾ ਜਾਇ ਸੋ ਭੰਜ ਕਹਿ ਕੇ ਮਾਣੀ ਆ ਸਾਧੀ ਜੋ ਨਾ ਜਾਇ ਸੋ ਸਾਧ ਕਹਿ ਕੇ ਸਾਧ ਕਰ ਛਲਿਓ ਜੋ ਨਾ ਜਾਇ ਸੋ ਛਲ ਕਹਿ ਪ੍ਰਮਾਣੀ ਆ ਮੰਤਰ ਮੈਂ ਨਾ ਆਵੇ ਸੋ ਮੰਤਰ ਕਹਿ ਕੇ ਮਾਨ ਮਾਨ ਮੁਜਾਂਤਰ ਮੈਂ ਨਾ ਆਵੇ ਸੋ ਅਜੰਤਰ ਕਹਿ ਕੇ ਜਾਣੀ ਹੈ ਕਵਿਤਾ ਪ੍ਰਸਾਦ ਜਾਤ ਮੈਂ ਨਾ ਆਵੇ ਸੋ ਜਾਤ ਕਹਿ ਕੇ ਜਾਣ ਜੀ ਪਾਤ ਮੈਂ ਨਾ ਆਵੇ ਸੋ ਪਾਤ ਕਹਿ ਬੁਲਾਈ ਹੈ ਭੇਦ ਮੈਂ ਨਾ ਆਵੇ ਸੋ ਅਭੇਦ ਕਹਿ ਕੇ ਪਾਕੀ ਅਤਿ ਛੇਦ ਜੋ ਨਾ ਜਾਇ ਸੋ ਅਛੇਦ ਕਹਿ ਸੁਣਾਈ ਹੈ ਅਖੰਡ ਜੋ ਨਾ ਜਾਇ ਸੋ ਅਖੰਡ ਜੂਗੇ ਕਾਲ ਕੀ ਜੈ ਖਿਆਲ ਮੈਂ ਨਾ ਆਵੇ ਗਮ ਜਾ ਕੁਛ ਦਕਾਈ ਹੈ ਜੰਤਰ ਮੈਂ ਨਾ ਆਵੇ ਸੋ ਅਜੰਤਰ ਕਹਿ ਕੇ ਜਾਪੀਆ ਧਿਆਨ ਮੈਂ ਨਾ ਆਵੇ ਤਾਂ ਕੋ ਧਿਆਨ ਕੀ ਜਾ ਧਿਆਈ ਹੈ ਕਵਿਤਾ ਪ੍ਰਸਾਦ ਛਤਰਤਾਰੀ ਛਤਰੀਪਦ ਸ਼ੈਲ ਰੂਪ ਸ਼ਿਤਨਾਥ ਸ਼ੌਣੀ ਕਰ ਛਾਇਆ ਬਰ ਛਤਰੀਪਦ ਗਾਈ ਹੈ ਬਿਸਨਾਥ ਬਿਸਵੰਬਰ ਵੇਦਨਾਥ ਬਾਲਾ ਕਰ ਬਾਜੀਗਰ ਬਾਣ ਤਾਰੀ ਬੰਧਨ ਬਤਾਈ ਹੈ ਨਿਵਲੀ ਕਰ ਮਧੂਦਾ ਤਾਰੀ ਵਿਦਿਆਧਰ ਬ੍ਰਹਮਚਾਰੀ ਧਿਆਨ ਕੋ ਲਗਾਵੈ ਨੈਕ ਧਿਆਨ ਹੋਣਾ ਪਾਈ ਹੈ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਐਸੋ ਰਾਜ ਛੋੜ ਔਰ ਦੂਜਾ ਕੌਣ ਤਿਹਾਈਏ ਕਵਿਤਾ ਪ੍ਰਸਾਦ ਜੁਧ ਕੇ ਜਿਤਈਆ ਰੰਗ ਭੂਮ ਕੇ ਪਵਈਆ ਪਾਰ ਭੂਮ ਕੇ ਮਟਈਆ ਨਾ ਤੀਨ ਲੋਕ ਗਾਈਐ ਕਹੂੰ ਕੇ ਤਨਈਆ ਹੈ ਨਾ ਮਈਆ ਜਾ ਕੇ ਭਈਆ ਕਹੋ ਸ਼ਮਨੀ ਹੋ ਕੇ ਸ਼ਈਆ ਜੋੜਕਾਂ ਜੂ ਬਰੀਦ ਲਾਈਐ ਸਾਧਨਾ ਸਦਈਆ ਤੂੜ ਧਾਨੀ ਕੇ ਤੁਜਈਆ ਤੁਮ ਧਾਰ ਕੇ ਧਰਈਆ ਧਿਆਨ ਤੱਕ ਸਦਾ ਲਾਈਐ ਆਓ ਕੇ ਵਡਈਆ ਏਕ ਨਾਮ ਕੇ ਜਪਈਆ ਔਰ ਕਾਮ ਕੇ ਕਰਈਆ ਛੁੜ ਔਰ ਕੌਣ ਦਿਆਈਐ ਕਬੇ ਤਾ ਪ੍ਰਸਾਦ ਕਾਮ ਕੋ ਨਿੰਦਾ ਖਰ ਕੁਬੀ ਕੋ ਦੀਹੰਦਾ ਕਜ ਕਾਜੀ ਕੋ ਗਜਿੰਦਾ ਸੋ ਕੁਨਿੰਦਾ ਕਹਿ ਬਤਾਈਐ ਸ਼ਾਮ ਕੇ ਚਲਿੰਦਾ ਕਹੋ ਕਾਮ ਤੇ ਬਚਿੰਦਾ ਛਤਰ ਛੌਨੀ ਕੇ ਛਲਿੰਦਾ ਸੋ ਦੀਹੰਦਾ ਕਹਿ ਮਨਾਈਐ ਜਰ ਕੋ ਦੀਹੰਦਾ ਜਾਨ ਮਾਨ ਕੋ ਜਨਿੰਦਾ ਜੋਤ ਜੇਬ ਕੋ ਜਗਿੰਦਾ ਜਾਨ ਮਾਨ ਜਾਨ ਗਾਈਐ ਦੋਖ ਕੋ ਦਲਿੰਦਾ ਦੀਨ ਦਾਲ ਸੁਦਹਿੰਦਾ ਦੋਖ ਦੁਰਜਨ ਦਲਿੰਦਾ ਤਿਹਾਏ ਦੂਜੋ ਕੌਣ ਤਿਆਈਏ ਕਵਿਤਾ ਪ੍ਰਸਾਦ ਸਲ ਸਿਹਿੰਦਾ ਸਿਧਤਾਈ ਕੋ ਸਦਿੰਦਾ ਅੰਗ ਅੰਗ ਮੈਂ ਅਵਿੰਦਾ ਇੱਕ ਇੱਕ ਨਾਤ ਜਾਨੀ ਹੈ
ਕਾਲ ਕਟਿੰਦਾ ਕੁਰਾ ਸਨ ਕੁਪਨਿੰਦਾ ਕਰ ਬਗਾਬਲ ਗਲਿੰਦਾ ਗੋਲ ਗੰਜਕ ਬਘਾਨੀ ਹੈ ਗਾਲਬ ਗਿਰਿੰਦਾ ਜੀਤ ਤੇਜ ਕੇ ਦੇਹਿੰਦਾ ਚਿਤਰ ਚਾਪ ਕੇ ਚਲਿੰਦਾ ਛੋੜ ਔਰ ਗੁਣ ਆਨੀ ਹੈ ਸਤਤਾ ਦੇਹਿੰਦਾ ਸਤਤਾ ਇਕੋ ਸੁਖਿੰਦਾ ਕਰਮ ਕਾਮ ਕੁਪਨਿੰਦਾ ਛੋੜ ਦੂਜਾ ਗੁਣ ਮਾਨੀ ਕਵਿਤਾ ਪ੍ਰਸਾਦ ਜੋ ਕੋ ਜਗਿੰਦਾ ਜੰਗ ਜਾਂ ਫਰੀ ਦੇਹਿੰਦਾ ਮਿੱਤਰ ਮਾਰੀ ਗਏ ਮਲਿੰਦਾ ਪੈ ਕੁਨਿੰਦਾ ਕੈ ਬਖਾਨੀ ਹੈ ਪਾਲਕ ਮੁਨਿੰਦਾ ਪਰਮ ਭਾਰਤੀ ਪ੍ਰਗਿੰਦਾ ਰੰਗ ਰਾ ਕੇ ਸੁਨਿੰਦਾ ਪੈ ਅਨਿੰਦਾ ਤੇਜ ਮਾਨੀ ਹੈ ਜਾਪ ਕੇ ਜਪਿੰਦਾ ਕਰ ਗੁਬੀ ਕੇ ਦੇਹਿੰਦਾ ਖੂਨ ਮਾਫ਼ ਕੇ ਕੁਨਿੰਦਾ ਹੈ ਪੇ ਜ਼ਰੂਰ ਪਠਾਨੀ ਹੈ ਔਰ ਜਾ ਦੇਹਿੰਦਾ ਰੰਗ ਰਾ ਕੇ ਬਣਿੰਦਾ ਦੁਸ਼ ਦੋਹ ਕੇ ਦਲਿੰਦਾ ਛੋੜ ਦੂਜੇ ਕੌਣ ਤੇ ਆਏ ਕਵਿਤਾ ਪ੍ਰਸਾਦ ਆਤਮਾ ਪ੍ਰਦਾਨ ਜਾ ਸਿੱਧਤਾ ਸਰੂਪ ਸਾ ਬੁੱਧਤਾ ਵਿਬੁੱਧ ਜਾ ਸਿੱਧਤਾ ਸੁਭਾਵ ਹੈ ਰੰਗ ਪੀਨਾ ਰਾਗ ਪੀਨਾ ਰੰਗ ਤਾਂ ਹੈ ਰੂਪ ਪੀਨਾ ਰੇਖ ਜਾਹੇ ਅੰਗ ਪੀ ਸੁਰੰਗ ਤਾਂ ਹੈ ਰੰਗ ਕੇ ਸੁਭਾਵ ਹੈ ਚਿੱਤਰ ਸੋ ਬਚਿੱਤਰ ਹੈ ਪਰਮਤਾ ਪਵਿੱਤਰ ਹੈ ਸੁਮਿਤਰੂ ਕੇ ਮਿੱਤਰ ਹੈ ਵਿਭੂਤ ਕੋ ਭਾਵ ਹੈ ਦੇਵਨ ਕੇ ਦੇਵ ਹੈ ਕਿਸ਼ਾਨ ਕੋ ਸ਼ਾਹ ਕੇ ਰਾਜਨ ਕੋ ਰਾਜ ਹੈ ਕਿ ਰਾਵਣ ਕੋ ਰਾਵ ਹੈ।

ਰੁਵਾਲ ਸ਼ੰਤਾ ਪ੍ਰਸਾਦ ਬੁੱਲ ਵਿਪਨ ਮੰਦ ਮਿਤਰਨ ਜਗ ਕੀਨ ਭਾਰ ਇੰਦਰ ਔਰ ਪਿੰਦਰ ਲੈ ਕੇ ਬੁੱਲ ਗਿਆ ਮੁਖ ਜਾਰ ਕੌਣ ਭਾਨ ਤਨ ਕੀ ਜੀ ਆਪ ਜਾ ਭਗਵਾਰਾ ਮੈਂ ਅੱਜ ਮੈਂ ਵਿਚਾਰ ਕੀਆ ਤੁਮ ਰਲ ਮਿੱਤਰ ਮੰਤਰ ਸਾਂਭ ਬਾਂਸ ਕੀ ਪਲ ਕੱਢ ਕੇ ਪੜਪੇਦ ਮੰਤਰ ਵਪਾਰ ਅਗਨ ਪਿੱਤਰ ਹੋਮੀ ਹੈ ਸੁਣ ਰਾਜ ਰਾਜ ਵਿਚਾਰ ਛੇਦ ਚਿੱਛਰ ਬੜਾ ਲਾ ਸੁਰ ਧੂਰ ਕਰਣ ਖਪਾਏ ਮਾਰ ਦਾਨਵ ਕਉ ਕਰਿਓ ਮਖ ਦੈਤ ਮੇਦ ਬਣਾਇ ਤੈ ਸੀ ਮਖ ਕੀਜੀ ਹੈ ਸੁਨ ਰਾਜ ਰਾਜ ਪ੍ਰਤਨ ਜੀਤ ਦਾਨਵ ਦੇਸ ਕੇ ਬਲ ਵਾਨ ਪੁਰਖ ਅਖੰਡ ਤੈ ਸੀ ਮਖ ਮਾਰ ਕੈ ਸਿਰ ਇੰਦਰ ਛਤਰ ਫਿਰਾਏ ਜੈਸ ਸੁਰ ਸੁਖ ਪਾਇਓ ਤੇ ਬਸੰਤ ਹੋਹੇ ਸਹਾਏ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਵੀ ਸੁਭ ਤਰ ਜਾਓ ਪਈ ਅਬ ਚੌਬੀਸ ਉਚਰੋਂ ਅਵਤਾਰਾ ਜੈ ਪਿਤਨ ਕਾ ਲਖਾ ਖਾਰਾ ਸੁਨਿਓ ਸੰਸ ਵੈ ਚਿਤਲਾਈ ਵਰਨਤ ਸਿਆਮ ਜਥਾ ਮਤ ਪਾਈ ਚੌਬੀ ਜਬ ਜਬ ਹੋ ਤ੍ਰਿਸ਼ਟ ਪਾਰਾ ਤਬ ਤਬ ਦੇਹ ਧਰਤ ਅਵਤਾਰਾ ਕਾਲ ਸਮਨ ਕੋ ਪੇਖਤ ਮਾਸਾ ਅੰਤੇ ਕਾਲ ਕਰਤ ਹੈ ਨਾ ਸਾ ਚੌਬਈ ਕਾਲ ਸਮਨ ਕਾ ਕਰਤ ਪਸਾਰਾ ਅੰਤ ਕਾਲ ਸੋਈ ਖਾ ਬਨਹਾਰਾ ਆਪਨ ਰੂਪ ਅਨੰਤ ਅੰਤਰ ਆਪੇ ਮਦ ਲੀਨ ਪੁਰ ਕਰਹੀ ਚੌਬਈ ਇਨ ਮੈਂ ਸ੍ਰਿਸ਼ਟ ਦਸ ਅਵਤਾਰਾ ਤਿਨ ਮੈਂ ਰਮਿਆ ਰਾਮ ਹਮਾਰਾ ਅਨੰਤ ਚਤੁਰ ਕਰਤਨ ਅਵਤਾਰ ਰੂਹ ਕਉ ਸੋ ਤਿੰਨ ਤਿੰਨ ਕੀਆ ਖਾਰੂ ਚੌਬਈ ਕਾਲ ਆਪਣੋ ਨਾਮ ਛਪਾਈ ਅਵਰਣ ਕੇ ਸਿਰਦੈ ਬਰੀਆਈ ਆਪਨ ਰਹਿਤ ਨਰਣ ਜਗਦੇ ਜਾਨ ਲਈ ਜਾਣਾ ਮੈਂ ਦਬਦੇ ਜਾ ਪਈ ਆਪ ਰਚੇ ਆਪੇ ਕਲਗਾਏ ਅਵਰਣ ਕਹਿ ਦੈ ਮੂੰਹ ਨਟਾਏ ਆਪਨ ਆਪ ਨਿਰਲਾ ਨਿਰਾਲਮ ਰਹਾ ਨਾ ਪਾਇਆ ਤਾਂ ਤੇ ਨਾਮ ਬੇਅੰਤ ਕਹਾਇਆ ਜਾ ਪਈ ਜੋ ਚੌ ਵੀਸ ਅਵਤਾਰ ਕਹਾਏ ਦਿਨ ਵੀ ਤੁਮ ਪ੍ਰਭ ਤਰੰਗ ਨਾ ਪਾਏ ਸਭੀ ਜਗਤ ਭਰਮੇ ਪਵਰਾਯੰਗ ਤਾਂ ਤੇ ਨਾਮ ਬੇਅੰਤ ਕਹਾਯੰਗ ਜਾ ਪਈ ਸਭੀ ਛਲਤਨਾ ਆਪ ਛਲਾਇਆ ਤਾਂ ਤੇ ਛਲੀਆ ਆਪ ਕਹਾਇਆ ਸੰਧਨ ਦੁਖੀ ਨਿਰਖਾ ਗੁਲਾ ਕੇ ਵੈ ਦੀਨ ਬੰਧ ਤਾਂ ਤੇ ਕਹਿ ਲਾਵੇ ਜਾ ਪਈ ਅੰਤ ਕਰਤ ਸਭ ਜਪ ਕੋ ਕਾਲਾ ਨਾਮ ਕਾਲ ਤਾਂ ਤੇ ਜਗਡਾਲਾ ਸਮੈ ਸੰਤ ਪਰ ਹੋਤ ਸਹਾਈ ਤਾਂ ਤੇ ਸੰਗਿਆ ਸੰਤ ਸੁਣਾਈ ਜਾ ਪਈ ਨਿਰਖ ਦੀਨ ਪਰ ਹੋ ਦਿਆਲਾ ਦੀਨ ਬੰਧ ਹਮ ਤਬੈ ਵਿਚਾਰਾ ਸੰਦਰਮਨ ਕਰੁਣਾ ਰਸਧਾਰੀ ਕਰੁਣਾ ਨੇਤ ਤਿਆਗ ਤਬੈ ਵਿਚਾਰੀ ਜਾ ਪਈ ਸੰਕਟ ਹਰਨ ਸਾਤ ਗੁਣ ਸਦਾ ਸੰਕਟ ਹਰਨ ਨਾਮ ਭਜੋ ਤਦਾ ਦੁਖ ਦਾਹਤ ਸੰਤਨ ਕੇ ਆਯੁਗ ਦੁਖ ਦਾਨ ਪ੍ਰਭਤਾ ਦਿਨ ਕਹਾਜੋ ਜਾ ਪਈ ਰਾਹ ਆਨੰਦ ਅੰਤ ਨਹੀਂ ਪਾਇਓ ਜਾਂ ਤੇ ਨਾਮ ਬੇਅੰਤ ਕਹਾਇਓ ਜਗਮੋ ਰੂਪ ਸਰੂਪ ਜਗਮੋ ਰੂਪ ਸਮਨ ਕੇ ਤਰਤਾ ਜਾਂ ਤੇ ਨਾਮ ਬਖਨੀਤ ਕਰਤਾ ਜਾ ਪਈ ਕਿਨਹੂੰ ਕਹੂੰ ਨਾ ਤਾਂ ਲਖਾਇਓ ਇਹ ਕਰ ਨਾਮ ਲਖ ਲਖਾਇਓ ਚੋਨ ਜਗਤ ਮੈਂ ਕਬਹੂ ਨਾ ਆਇਆ ਯਾਂ ਤੇ ਸਭੋ ਅਜੋਨ ਬਤਾਇਆ ਚੌ ਬਈ ਬ੍ਰਹਮਾਦਿਕ ਸਭੀ ਪਚਹਾਰੇ ਬਿਸ਼ਨ ਮਹੇਸ਼ਵਰ ਕੌਣ ਵਿਚਾਰੇ ਚੰਦ ਸੂਰਜਿਨ ਕਰੇ ਵਿਚਾਰਾ ਤਾਂ ਤੇ ਜਨੀਅਤ ਹੈ ਕਰਤਾਰਾ ਚੌ ਬਈ ਸਦਾ ਪੇਕ ਪੇਖੀ ਰਹੀ ਹੈ ਜਾਂ ਤੇ ਅਜਗਤ ਪੇਖੀ ਗਾਹੀ ਅਲਗ ਰੂਪ ਕਿਨੂੰ ਨਹਿ ਜਾਣਾ ਤਹਿ ਕਰ ਜਾਤ ਅਲੇਖ ਪਖਾਨ ਚੌ ਬਈ ਰੂਪ ਅਨੂਪ ਸਰੂਪ ਪਾਰਾ ਪੇਖ ਪੇਖ ਸੁਪਨ ਤੇ ਨਿਆਰਾ ਦਾਇਕ ਸਭੋ ਚਾਚੀ ਸਭ ਤੇ ਜਾਣ ਲਜੋ ਕਰਤਾ ਹਮ ਤਪਦੇ ਚੌ ਬਈ ਲਗਨ ਸਗਨ ਤੇ ਰਹਿਤ ਨਿਰਾਲਮ ਹੈ ਜੈ ਕਥਾ ਜਗਤ ਮੈਂ ਮਾਲਮ ਜੰਤਰ ਮੰਤਰ ਤੰਤਰ ਨਿਜਾਇਆ ਪੇ ਕਰਤ ਕਿਨੂੰ ਨੇ ਪਾਇਆ ਚੌ ਬਈ ਜਗ ਆਪਣ ਆਪਣ ਉੜਜਾਨਾ ਪਾਰ ਬ੍ਰਹਮ ਕਾਉਨਾ ਪਛਾਨਾ ਏਕ ਮੜੀਅਨ ਕਬਰਨ ਵੇ ਜਾਈ ਦੋਵਾਂ ਮੈਂ ਪਰਮੇਸ਼ਰ ਨਾ ਚੌ ਬਈ ਇਹ ਦੋ ਮੋਹ ਬਾਤ ਮੋਹ ਪਚੇ ਤੇ ਨਾ ਨਿਰਾਲੇ ਬਚੇ ਜਾਂ ਤੇ ਛੂਟ ਗਏ ਭ੍ਰਮ ਕਾ ਤੇ ਆ ਕੇ ਹਿੰਦੂ ਕਿਆ ਤੁਰਕਾ ਚੌ ਬਈ ਇੱਕ ਤਪਸ ਦਸ ਭੀਕ ਮਾਲਾ ਧਰੀ ਇਹ ਕੁਰਾਨ ਪੁਰਾਨ ਉਚਾਰੀ ਕਰਤ ਵਿਚਾਰ ਗਏ ਮਰ ਮੁੜਾ ਪ੍ਰਭ ਕੋ ਰੰਗ ਨਾ ਲਾਗਾ ਗੂੜਾ ਚੌ ਬਈ ਜੋ ਜੋ ਰੰਗ ਏ ਰਾਜੇ ਤੇ ਲੋਕ ਲਾਜ ਤਨ ਨਾਚੇ ਆਦਿ ਪੁਰਖ ਜਿਨ ਏਕ ਪਛਾਨਾ ਦੁਤੀਆ ਭਾਵ ਨਾ ਮਨ ਮੈਂ ਆਨਾ ਚੌ ਬਈ ਜੇ ਜੇ ਭਾਵ ਦੁਤੀਆ ਮੈਂ ਰਾਜੇ ਤੇ ਮੀਤ ਮਿਲਣ ਤੇ ਬਾਚੇ ਏਕ ਪੁਰਖ ਜਿਨ ਨੈਕ ਪਛਾਨਾ ਤਿਨੀ ਪਰਮ ਤੱਤ ਕਹਿ ਜਾਣਾ ਚੌ ਬਈ ਜੋਗੀ ਸੰਨਿਆਸੀ ਯੋਗੀ ਸੰਨਿਆਸੀ ਹੈ ਜੇ ਤੇ ਮੁੰਡੀਆ ਮੁਸਲਮਾਨ ਗੰਤੇ ਤੇ ਭੇਖ ਤਰੇ ਲੁਟਤ ਸੰਸਾਰਾ ਸ਼ਬਦ ਸਾਧ ਜੈ ਨਾਮ ਅਧਾਰਾ ਜਾ ਬਈ ਪੇਟ ਹੇਤ ਨਰ ਡਿਮ ਦਿਖਾਈ ਡਿਮ ਕਰੇ ਬਿਨ ਪਈਅਤ ਨਾਹੀ ਜਿਨ ਨਰ ਏਕ ਬੁਰਖ ਹੈ ਤੇ ਆਜੋ ਤਿੰਨ ਘਾ ਡਿਮ ਨਾ ਤਿਕਸੀ ਦਿਖਾਜੋ ਜਾ ਬਈ ਡਿਮ ਕਰੇ ਬਿਨ ਹੱਥ ਨਾ ਆਵੇ ਕਉ ਨ ਕਾਹੂੰ ਸੀਸ ਨਿਭਾਵੇ ਜੋ ਇਹ ਪੇਟ ਨ ਕਾਹੂੰ ਹੋਤਾ ਰਾਬ ਰੰਗਾ ਹੂੰ ਕੋ ਕਹਿਤਾ ਜਾ ਬਈ ਜਿਨ ਪ੍ਰਭ ਏਕ ਬੈਠ ਹੈ ਰਾਜੋ ਤਿੰਨ ਘਰ ਡਿਮ ਨਾ ਕਿਸੀ ਨੂੰ ਦਿਖਾਇਓ ਚੀਜ਼ ਦਿਓ ਸਿਰ ਨਾ ਦੀਨਾ ਰੰਗ ਸਮਾਨ ਦੇਹ ਕਰ ਜੀਨਾ ਜਾ ਬਈ ਆਨ ਛੇਤ ਜੋਗੀ ਕਹਿਵਾਯੋ ਆਦਿ ਪ੍ਰਪੰਚ ਕਰ ਬਨ ਹੈ ਸਿਧਾਇਓ ਏਕ ਨਾਮ ਕੋ ਤਤ ਨਾ ਲਯੋ ਬਨ ਕੋ ਭਜੋ ਨਗ੍ਰਹ ਕੋ ਭਜੋ ਬਈ ਆਂ ਲਗੈ ਕਵਗਤ ਹੈ ਵਿਚਾਰਾ ਰਸਨਾ ਏਕ ਨ ਪਈਏ ਦੁਬਾਰਾ ਜੈ ਵਾ ਕੋਟ ਕੋਟ ਕੋ ਧਰੈ ਗੁਣ ਸਮੁੰਦਰ ਤਵੈ ਪਾਰ ਨਾ ਪਰ ਚੌ ਬਈ ਪ੍ਰਥਮ ਕਾਲ ਸਭ ਚਪਕੋ ਤਾਤਾ ਤਾਂ ਤੇ ਭਯੋ ਤੇਜ ਬਖੀਆ ਤਾ ਸਭੀ ਭਵਾਨੀ ਨਾਮ ਕਾਏ ਜਿਨ ਚਕਰੀ ਹੈ ਸ੍ਰਿਸ਼ਟ ਬਾਈ ਚੌ ਪਈ ਪ੍ਰਥਮੈ ਓਅੰਕਾਰ ਤਿਨਕਾ ਸੋਧਨਪੂਰ ਜਗਤ ਮੋਰਾ ਤਾਂ ਤੇ ਜਗਤ ਭਜੋ ਵਿਸਤਾਰਾ ਪਰਗ ਪ੍ਰਕ੍ਰਿਤ ਦੋ ਵਿਚਾਰਾ ਚੌ ਪਈ ਜਗਤ ਭਜੋ ਜਾਂ ਤੇ ਸਭ ਜਨੀਆ ਚਾਰ ਖਾਨ ਅਰ ਪ੍ਰਗਟ ਬਖਾਣੀ ਅਤੇ ਸਖਤ ਗਤੀ ਨੇ ਵਰਨ ਸੁਨਾਉ ਭਿੰਨ ਭਿੰਨ ਕਰ ਨਾਮ ਬਤਾਉ ਚੌ ਪਈ ਬਲੀ ਅਬਲੀ ਦੋ ਬਜਾਏ ਊਚ ਨੀਚ ਕਰ ਭਿੰਨ ਦਿਖਾਏ ਬਾਪ ਧਾਰ ਕਾਲ ਬਲੀ ਬਲਵਾਨਾ ਅਭੈ ਰੂਪ ਤਰਤ ਭਜੋ ਨਾਨਾ
ਚੌਪਈ ਪਿੰਨ ਪਿੰਨ ਜਿਮ ਦੇਹ ਤਰਾਏ ਤਿਮ ਤਿਮ ਕਰ ਅਵਤਾਰ ਕਹਾਏ ਪਰਮ ਰੂਪ ਜੋ ਏਕ ਕਹਾਇਓ ਅੰਤ ਸਭੋ ਤੈ ਮਜ ਮਿਲਾਏ ਚੌਪਈ ਜਿਤ ਇੱਕ ਜਗਤ ਕੇ ਜੀਵ ਬਖਾਨੋ ਏਕ ਜੋਤ ਸਭ ਹੀ ਮੈਂ ਜਾਣੋ ਕਾਲ ਰੂਪ ਭਗਵਾਨ ਪਨੈ ਮੋਤਾ ਮੈਂ ਲੀਨ ਜਗਤ ਸਭ ਵੈ ਚੌਪਈ ਜੋ ਕਿਛ ਦ੍ਰਿਸ਼ਟ ਗੋਚਰ ਆਵਤਾ ਕਹਿ ਮਨ ਮਾਇਆ ਠਹਿਰਾਵਤ ਏਕ ਹੈ ਆਪ ਸਪਨਮੁ ਵਿਆਪਾ ਸਭ ਕੋਈ ਭਿੰਨ ਭਿੰਨ ਕਰਥਾ ਪਾ ਚੌਪਈ ਸਭੀ ਮੈਂ ਰਮ ਰਹਿਓ ਲੇਖਾ ਮਾਂਗਤ ਭਿੰਨ ਭਿੰਨ ਤੇ ਲੇਖਾ ਜਿਨ ਨਰ ਏਕ ਵੈ ਠਹਿਰਾਇਓ ਦਿਨ ਕਰ ਪਰਮ ਤਦ ਕਹਿ ਪਾਇਓ ਚੌਪਈ ਏਕ ਹੈ ਰੂਪ ਅਨੂਪ ਸਰੂਪਾ ਰੰਗ ਪਯੋ ਰਾਵਤ ਕਉਂ ਪੂਪਾ ਭਿੰਨ ਭਿੰਨ ਸਭ ਨੂੰ ਉਭਰ ਜਹਾਇਓ ਸਭ ਤੇ ਜੁਦੋਂ ਨਾ ਕਿਨੂੰ ਪਾਇਓ ਚੌਪਈ ਭਿੰਨ ਭਿੰਨ ਸਭ ਹੂੰ ਬਜਾਇਓ ਭਿੰਨ ਭਿੰਨ ਕਰ ਤਿਨੁੱਖ ਪਾਇਓ ਆਪ ਕਿਸੂ ਕੋ ਦੋਸ ਨਾ ਲੀਨਾ ਔਰਨ ਸਿਨ ਬੁਰਿਆਈ ਦੀਨਾ ਚੌਪਈ ਸੰਖਾ ਸੁਰਦਾਨ ਉਪਨ ਪਾਇਓ ਬਹੁ ਵਿਦ ਕਹਿ ਜਗ ਕੋ ਦੁਖ ਦਇਓ ਮੱਛ ਅਵਤਾਰ ਆਪਣ ਧਰਾ ਆਪਣ ਜਾਪ ਆਪ ਮੁਕਰਾ ਚੌਪਈ ਪ੍ਰਥਮੈ ਤੁਛ ਮੀਨ ਬਪ ਧਰਾ ਪੈਠ ਸਮੁੰਦਰ ਚੱਕ ਚੂਰਨ ਕਰਾ ਪੁਨ ਪੁਨ ਕਰਤ ਭਯੋ ਵਿਸਥਾਰਾ ਸੰਘਾ ਸੁਰ ਤਪ ਗੋ ਵਿਚਾਰਾ ਭੁਜੰਗ ਪ੍ਰਿਆਤ ਛੰਦ ਤਬੈ ਕੋਪ ਗਰਜਿਓ ਬਲੀ ਸੰਖ ਬੀਰੰਗ ਧਰੇ ਸ਼ਸਤ੍ਰ ਅਸਤਰੰਗ ਸਜੇ ਲੋਹ ਚੀਰੰਗ ਚਤੁਰ ਵੇਦ ਪਾਤੰਗਿਓ ਸਿੰਧ ਮੱਧੰਗ ਤਰਸਿਓ ਅਸ਼ਟ ਨੈਨੰਗ ਕਰਿਓ ਜੁਧ ਸੁਦੰਗ ਭੁਜੰਗ ਪ੍ਰਿਆਤ ਛੰਦ ਤਬੇ ਸੰਬਰੇ ਦੀਨ ਹੇਤੰਗ ਦਿਆਰੰਗ ਤਰੇ ਲੋਕ ਰੋਹੰਗ ਕਿਰਪਾ ਕੇ ਕਿਰਪਾਲੰਗ ਮਹਾਂ ਸਤ੍ਰ ਪਾਤੰਗ ਕਰੇ ਸਤ੍ਰ ਘਾਤੰਗ ਟਰੇ ਦੇਵ ਸਰਵੰਗ ਗਿਰੇ ਲੋਕ ਸੌਤੰਗ ਭੁਜੰਗ ਪ੍ਰਿਆਤ ਛੰਦ ਪਏ ਅਤ੍ਰ ਘਾਤੰਗ ਗਿਰੇ ਚੌਰ ਚੀਰੰਗ ਉਲੇ ਤਛ ਮੁੱਛੰਗ ਉਠੇ ਛਤ੍ਰ ਤੀਰੰਗ ਗਿਰੇ ਸੁੰਡ ਮੁੰਡੰਗ ਰਣੰਗ ਪੀ ਰੂਪੰਗ ਮਨੋ ਖਿਲ ਪਾਉਟੇ ਹਟੀ ਪਾਗ ਜੁਪੰਗ ਭੁਜੰਗ ਪ੍ਰਿਆਤ ਛੰਦ ਬਏ ਖਗਿਅੰਗ ਖੇਤ ਖੰਗੰਗ ਸੋ ਧੀਰੰਗ ਸੁਬੈ ਸ਼ਸਤ੍ਰ ਸੰਜਾਨ ਸੋ ਸੂਰ ਬੀਰੰਗ ਗਿਰੇ ਗੌਰ ਗਾਜੀ ਖੁਲੇ ਹੱਥ ਬਥੰਗ ਨਚਿਓ ਰੁਦਰ ਰੁਦਰੰਗ ਨਚੇ ਮੱਛ ਮਥਕ ਸਾਵਲ ਛੰਦ ਮਹਾਂਵੀਰ ਕਜੇ ਸਭੰਗ ਸ਼ਸਤ੍ਰ ਸਜੇ ਧਰੇ ਬਧੇ ਗਜ ਬਾਹੰਗ ਸੂਰਵਾਂਗ ਸੋ ਹੂਰੰਗ ਉਸ਼ਾਂਗ ਰਸਾਵਲ ਛੰਦ ਟਕਾ ਟੁੱਕ ਢਾਲੰਗ ਚਮੀ ਤੇਜ ਕਾਲੰਗ ਕਟਾ ਕਟ ਬਾਹੈ ਵਹਿ ਜੀਤ ਚਾਹ ਰਸਾਵਲ ਛੰਦ ਮੁਖ ਸੰਗ ਮੁਖ ਮੁੱਛ ਬੰਕੀ ਤਮੰਗ ਤੇਜ ਤੰਗੀ ਫਿਰੈ ਗੌਰ ਗਾਜੀ ਨਚੈ ਤੁੰਦ ਤਾਜੇ ਭੁਜੰਗ ਛੰਦ ਪਰਿਓ ਰੋਹ ਸੰਖਾ ਸੁਰੰਗ ਦੇਖ ਸੈਣੰਗ ਤਪੇ ਵੀਰ ਬਖਤਰੰਗ ਕੀਏ ਰਖਤ ਨੈਣੰਗ ਪੁਜਾ ਠੋਕ ਪੂਪੰਗ ਕਰਿਓ ਨਾਦ ਉਚੰਗ ਸੁਣੇ ਕਰ ਬਣੀਆਨ ਕੇ ਕਰ ਮੁਚੰਗ ਭੁਜੰਗ ਲਗੇ ਠਾਮ ਠਾਮੰਗ ਦਮਾਮੰਗ ਦਮੰਕੇ ਕੁਲੇ ਖੇਤ ਮੋਖਕ ਖੂਨੀ ਖਿਮੰਕੇ ਪਹੇ ਕਰੂਰ ਪਾਤੰਗ ਕਮਾਣੰਗ ਕੜਕੇ ਨਚੇ ਵੀਰ ਬੈਤਾਲ ਭੂਤੰਗ ਪੜਕੇ ਭੁਜੰਗ ਕਰਿਓ ਆਯੁਦੰਗ ਸਾਹਿਬਦੰਗ ਵੀਰ ਖੇਤੰਗ ਨਚੇ ਕੰਧਹੀਨੰਗ ਮਦੰਗ ਚੇਤੰਗ ਖੁਲੇ ਕੱਕ ਖੂਨੀ ਖਿਆਲੰਗਤੰਗ ਭਜੇ ਕਾਤਰੰਗ ਸੂਰ ਭਜੇ ਨਿਹੰਗ ਭੁਜੰਗ ਕਟੇ ਚਰਨ ਬਰਮੰਗ ਰਿਓ ਸ਼ਸਤ੍ਰ ਸ਼ਸਤ੍ਰੰਗ ਪਕੇ ਪੈ ਪਰੇ ਭੂਤ ਭੂਮੰਗ ਰਸਤੰਗ ਰੜੇ ਰੰਗ ਰਤੇ ਸਭੀ ਰੰਗ ਭੂਮੰਗ ਰੇ ਜੁਧ ਮਦੰਗ ਬਲੀ ਝੂਮ ਝੂਮੰਗ ਭੁਜੰਗ ਪਯੋ ਦੁੰਦ ਜੁਦੰਗ ਰਣੰਗ ਸੰਖ ਮੱਛੰਗ ਮਨੋ ਦੋ ਗਿਰੰਗ ਜੁਧ ਟੁੱਟੇ ਸਪਛੰਗ ਕਟੇ ਮਾਸ ਟੁਕੰਗ ਪਖੇ ਗ੍ਰਿਧ ਬਿਰਦੰਗ ਹਸੀ ਜੋਗਣੀ ਚੌਸਟਾ ਸੂਰ ਸੁਰਦੰਗ ਭੁਜੰਗ ਕਿਉ ਦਾਰ ਵੇਦੰਗ ਹਤੇ ਸੰਘ ਬੀਰੰਗ ਤਜੋ ਮੱਛ ਰੂਪੰਗ ਸਰਜੋ ਸੁੰਦਰ ਚੀਰੰਗ ਸਬੈ ਦੇਵਤਾ ਬੇ ਕਿਉ ਦੁਸ਼ਟ ਨਾਥ ਸਿੰਘ ਤਰੇ ਸਰਬਦਾਨ ਭਰੇ ਜੀਵਤ ਰਾਜ ਸਿੰਘ ਦਰਭੰਗੀ ਛੰਦ ਸੰਖਾ ਸੁਰ ਮਾਰੇ ਵੇਦ ਉਧਾਰੇ ਸ਼ਸਤ੍ਰ ਸੰਗਾਰੇ ਜਸ ਲੀਨੋ ਦੇ ਵੇਸ ਬੁਲਾਇਓ ਰਾਜ ਬਿਠਾਇਓ ਛਤਰ ਫਿਨਾਇਓ ਸੁਖਦੀਨੋ ਕੋਟ ਬਜੇ ਬਾਜੇ ਅੰਮ੍ਰਿਤਸੁਰ ਗਾਜੇ ਸ਼ੁਭ ਕਰ ਸਾਜੇ ਸ਼ੁਕ ਹਰੇ ਦੈ ਕੋਟਕ ਦਛਨਾ ਕਰੋਰ ਪ੍ਰਦਛਨਾ ਆਨ ਸੋ ਮੱਛ ਕੇ ਪਾਏ ਪਰੇ ਇਤ ਸ੍ਰੀ ਬਚਨ ਨਾਟ ਕੇ ਮੱਛ ਅਵਤਾਰ ਕਥਨੰ ਸੰਖਾ ਸੁਰ ਬਧ ਹੈ

ਆਪ ਮੈਂ ਕਹੁ ਰਾਮ ਅਵਤਾਰਾ ਜੈ ਜਗਤ ਮੁਕਰਾ ਬਿਸਵਾਰਾ ਬਦਕਾਲ ਵੀ ਤ੍ਰਿਤ ਭਾਈ ਜੋ ਵੈ ਅਸੁਰਨ ਬਾਂਸ ਪ੍ਰਗਟ ਪਜ ਤੋ ਵੈ ਅਸੁਰ ਲਗੇ ਬਹੁ ਕਰੇ ਵਿਘਾ ਦੈ ਕਿਨਹੂ ਨਾ ਤਿਨੈ ਤਨਕ ਮੈਂ ਸਵਾਦਾ ਸੁਖ ਦੈਤ ਇਕੱਠੇ ਤਬ ਭਾਏ ਦੇ ਸ਼ੀਰ ਸਮੁੰਦਰ ਜੈਤ ਹੋ ਤਹਿ ਗਏ ਬਹੁ ਚਿਰ ਬਸਤ ਪਏ ਤੈ ਠਾਮਾ ਬਿਸਨ ਸਹਿਤ ਬ੍ਰਹਮਾ ਜੈ ਨਾਮਾ ਬਾਰ ਬਾਰ ਹੀ ਦੁਖਤ ਪੁਕਾਰਤ ਕਾਨ ਪਰੀ ਕਲ

ਕਲਸ ਮਚੇ ਸੂਰ ਬੀਰ ਬਿਕਰਾਰੰਗ ਨਚੇ ਭੂਤ ਪ੍ਰੇਤ ਬੈ ਤਾਰੰਗ ਝਾਮ ਝਾਮ ਲਸਤ ਗੋੜ ਕਰਵਾਰੰਗ ਚਲ ਹਲੰਤ ਉਜਲ ਅਸਤਾਰੰਗ ਦਰਭੰਗੀ ਛੰਦ ਉਜਲ ਅਸਤਾਰੰਗ ਲਸਤ ਪਾਰੰਗ ਕਰਨ ਲੁਜਾਰੰਗ ਸ਼ਬਤਾਰੰਗ ਸ਼ੋਭ ਜਮਾਰੰਗ ਅਤ ਸ਼ਬਤਾਰੰਗ ਸੁਭੇਤ ਸੁਧਾਰੰਗ ਅਰਗਾਰੰਗ ਜੈ ਪਤਰੰਗ ਦਾਤੀ ਮਦਰੰਗ ਮਾਤੀ ਸ਼ਰੋਣ ਰਾਤੀ ਜੈ ਕਰਣੰਗ ਦੁਰਜਨ ਦਲ ਹੰਤੀ ਅਛਲ ਜਯੰਤੀ ਕਿਲਵਿਕ ਹੰਤੀ ਭੈ ਹਰਣ ਕਲਸ ਪਾਰ ਹਰੰਤ ਭਜਤ ਰਣ ਸੂਰੰਗ ਥਰ ਹਰ ਕਰਤ ਲੋ ਤਨ ਪੂਰੰਗ ਤੜ ਫੜ ਵਜੈ ਤਬਲ ਅਰ ਪੂਰੰਗ ਘੁੰਮੀ ਪੇਖ ਸੁਭਟ ਰਣ ਹੂਰੰਗ ਤ੍ਰਿਭੰਗੀ ਛੰਦ ਘੁੰਮੀ ਰਣ ਹੂਰੰਗ ਨਭ ਚੜ ਪੂਰੰਗ ਲੱਖ ਲੱਖ ਸੂਰੰਗ ਮਨ ਮੋਹੀ ਆਰੁਣ ਤਰਨ ਬਾਣੰਗ ਸ਼ਬ ਪ੍ਰਮਾਣੰਗ ਅਤ ਦੁੱਧ ਖਾਣੰਗ ਤਾਨ ਸੋਈ ਕਾਸ਼ਨੀ ਸੁਰੰਗ ਸ਼ਭੰਗ ਲਚਤਨੰਗ ਲਖ ਰੂਪੰਗ ਸਾਇਕ ਤ੍ਰਿਗ ਹਰਣੀ ਕੁਮਤ ਪ੍ਰਚਰਣੀ ਬਰ ਬਰ ਬਰਣੀ ਬੁੱਧ ਗੁਮੰ ਕਲਸ ਕਮਲ ਪਤਕ ਸਾਇਕ ਮ੍ਰਿਗ ਨੈਣੀ ਰੂਪ ਰਾਸ ਸੁੰਦਰ ਪਿਕ ਬੈਣੀ ਮ੍ਰਿਗ ਪਤ ਕੱਟ ਛਾਜਤ ਗਜ ਗਹਿਣੀ ਨੈਣ ਕਟਾਸ਼ ਮਨੈ ਹਰ ਲੈਣੀ ਤ੍ਰਿਭੰਗੀ ਛੰਦ ਸੁੰਦਰ ਮ੍ਰਿਗ ਨੈਣੀ ਸੁਰਪਿਕ ਬੈਣੀ ਚਿਤ ਹਰ ਲੈਣੀ ਗਜ ਗੈਣੰਗ ਮਾਧੁਰ ਵਿਦ ਬਦਨੀ ਸੁਬੁੱਧਨ ਸਦਨੀ ਕੁਮਿਤਨ ਕਦਨੀ ਸ਼ਬ ਮੈਣੰਗ ਅੰਕਾ ਸੁਰੰਗੀ ਨਡਬਰ ਰੰਗੀ ਚਹਾਂਜ ਤੰਗੀ ਭਗਤਾਰੰਗ ਬੇਸਰ ਜਰਾਰੰਗ ਪਹੁੰਚ ਪਾਰੰਗ ਕਾਸ ਘੁਗਰਾਰੰਗ ਆਹਾਰੰਗ ਕਬਲਸ ਚਿਪਕ ਚਾਰ ਸੁੰਦਰ ਸ਼ਬਤਾਰੰਗ ਠੌਰ ਠੌਰ ਮੁਕਤਨ ਕੇ ਹਾਰੰਗ ਕਰ ਕੰਗਨ ਪਹੁੰਚੀ ਉਜਿਆਰੰਗ ਨਿਰਖ ਮਦਨ ਦੁੱਤ ਹੋਤ ਸੁਮਾਰੰਗ ਤ੍ਰਿਭੰਗੀ ਛੰਦ ਸੋਭਤ ਸ਼ਬਤਾਰੰਗ ਕੱਚ ਘੁਗਰਾਰੰਗ ਰਸਨ ਰਸਾਰੰਗ ਉਰ ਧਾਰੰਗ ਪਹੁੰਚੀ ਗਜ ਰਾਰੰਗ ਸੋ ਬੇਧ ਸੁਧਾਰੰਗ ਮੁਕਤ ਨਿਹਾਰੰਗ ਉਰਤਾਰੰਗ ਸੋਹਤ ਚਕਚਾਰੰਗ ਰੰਗ ਰੰਗਾਰੰਗ ਵਿਵਿਧ ਪ੍ਰਕਾਰੰਗ ਅਤ ਆਂਜੇ ਬੇਖ ਤਰ ਮ੍ਰਿਗ ਜੈਸੇ ਜਲਜ ਨ ਵੈਸੇ ਸਸਿਰ ਜੈਸੇ ਸਰ ਆਂਜੇ ਕਲਸ ਅਯੋ ਮੂੜ ਰਾਵਣ ਰਨ ਕੋਦੰਗ ਮਚਿਓ ਅਣਤ ਮੁਲ ਜਪ ਜੋਦੰਗ ਜੂਜੈ ਸਗਲ ਸੂਰਮਾ ਸੁਦੰਗ ਅਰਦਲ ਮਧ ਸ਼ਬਦ ਕਰ ਉਦੰਗ ਤ੍ਰਿਭੰਗੀ ਛੰਦ ਧਾਇਓ ਕਰ ਕ੍ਰੁਦੰਗ ਸੁਭਣ ਵਿਰੁੱਧੰਗ ਗਲਤ ਸੁਬੁੱਧੰਗ ਗੈ ਬਾਣੰਗੀ ਨੋ ਰਣ ਸੁਧੰਗ ਨਜਤ ਕਬੁੱਧੰਗ ਉਠਤ ਧੋਨ ਉਤਸੁਧੰਗ ਧਨ ਤਾਣੰਗ ਧਾਏ ਰਜਵਾਰੇ ਦੁਧਰ ਹਕਾਰੇ ਸੁਬ੍ਰਨ ਪ੍ਰਹਾਰੇ ਕਰ ਕੋਪੰਗ ਘਾਇਣ ਤਨ ਰਜੇ ਦੁਪਾਗ ਨ ਭਜੇ ਜਨ ਹਰ ਗਜੇ ਪਗਰੂਪੰਗ ਕਲਸ ਅਧਿਕ ਰੋਸ ਰਾਵਣ ਸਾਵਤ ਰਣ ਜੂਟੇ ਬਖਤ ਟੋਬ ਜਿਰੈ ਸਭ ਬੂਟੇ ਨਿਸਰ ਚਲੇ ਸਾਇਕ ਜਨ ਛੂਟੇ ਜਨਮ ਸਚਾਨ ਮਾਸ ਲਗ ਟੂਟੇ ਤ੍ਰਿਭੰਗੀ ਛੰਦ ਸਾਇਕ ਜਨ ਛੂਟੇ ਤਿਮ ਅਰ ਜੂਟੇ ਬਖਤ ਫੂਟੇ ਜੇ ਵਿਜਰੇ ਮਸਰ ਪੁਖਿਆਰੇ ਤਿਮ ਅਰ ਧਾਈ ਸ਼ਤਨ ਚਾਏ ਨ ਫਿਰ ਫਿਰੇ ਸਨਮੁਖ ਰਣ ਗਾਜੇ ਕਿਮੂ ਨ ਭਾਜੇ ਲਖ ਸੁਰ ਰਾਜੇ ਰਣ ਰੰਗੰਗ ਜੈ ਜੈ ਜੈ ਧੁਨ ਕਰ ਰਹੀ ਪਹੁ ਪੰਡਰ ਰਹੀ ਸੁਵੇਦ ਉਚਰ ਰਹੀ ਜੈ ਜੰਗ ਕਲਸ ਮੁਖ ਤੰਬੋਰ ਅਰ ਰੰਗ ਸੁਰੰਗੰਗ ਨਿਡਰ ਪ੍ਰਮੰਤ ਭੂਮ ਉਹ ਜੰਗੰਗ ਲਿਪਤ ਮਲੈ ਕਨਸਾਰ ਸੁਰੰਗੰ ਰੂਪਵਾਨ ਗਤਵਾਨ ਉਤੰਗ ਤ੍ਰਿਭੰਗੀ ਛੰਦ ਤਨ ਸੁਭਤ ਸੁਰੰਗੰਗ ਸ਼ਬ ਅੰਗ ਅੰਗੰਗ ਲਜਤ ਅਨੰਗੰਗ ਲਖ ਨੈਣੰਗ ਸੋਭਤ ਕਚਕਾਰੇ ਅਤ ਘੁੰਗਰਾਰੇ ਰਸਨ ਸਾਰੇ ਮ੍ਰਿਦ ਬੈਣੰਗ ਮੁਖ ਛਕਤ ਸੁਭਾਸੰਗ ਦਿਨਸ ਪ੍ਰਕਾਸ਼ੰਗ ਜਨ ਸਸ ਭਾਸੰਗ ਤਸ ਸੋਭੰਗ ਰੀਜਤ ਚਕ ਚਾਰੰਗ ਸੁਰਪੁਰ ਪਿਆਰੰਗ ਦੇਵ ਦੀਵਾਰੰਗ ਲਖ ਲੋਭੰਗ ਕਲਸ ਚੰਦਰ ਹਾਂਸ ਏਕੰਕਰ ਧਾਰੀ

ਏ ਲਖ ਪ੍ਰਾਤਨ ਤਖਤ ਨ ਪਾਪਤ ਪਾਤੰਗ ਲਗਤ ਨ ਕਾਤੰਗ ਜੀ ਜਲਣ ਸਤਾ ਏ ਲਖ ਰਘੁਪਤ ਕਬਦਲ ਅਧਪਤ ਸੁਭਟ ਬਿਕਟ ਮਤ ਜੁਤ ਪ੍ਰਾਤੰਗ ਅਠਿਓ ਸਿਰ ਢੋਰੈ ਨਵਮ ਨਿਹੋਰੈ ਦਸ਼ਯਨ ਬੂਰੈ ਰਿਸ ਰਾਤੰਗ ਚਬੋਲਾ ਸਵਈਆ ਤਾਏ ਮਹਾਵੀਰ ਸਾਦੇ ਸਿਤੰਗ ਤੀਰ ਕਾਛੇ ਰਣੰ ਤੀਰ ਬਾਣਾ ਸੁਹਾਏ ਰਮਾ ਕਰਦ ਮਰਕਬ ਯਲੋ ਤੇਜ ਇਮ ਸਭ ਚੂ ਤੁੰਦ ਅਸਦ ਹੋ ਓ ਮੀਆਂ ਜੰਗਾ ਹੇ ਪਿੜੇ ਆਏ ਈਹਾਂ ਬੁਲੇ ਬੈਣ ਕੀ ਹਾਂ ਕਰੇ ਕਾਏ ਜੀ ਹਾਂ ਭਿੜੇ ਭੇੜ ਭੱਜੇ ਪਿਓ ਪੋਸਤਾ ਨੇ ਪਛੋ ਰਾਬੜੀ ਨੇ ਕਾਂਛੈ ਅਣੀਰੋ ਧਣੀ ਨੇ ਨਿਹਾਰੇ ਗਾਜੇ ਮਹਾਸੂਰ ਘੁਮੀ ਰਣਗੂਰ ਪਰਮੀ ਨਮਕਪੂਰ ਵੇਖ ਅਨੂਪ ਵਲੇ ਵੱਲ ਸਾਈ ਜੀਵੀ ਜੁਗਾਂ ਤਾਇ ਤੈਂਡੇ ਕੋਲੀ ਜਾਈ ਲਾਭ ਐਸੇ ਲਗੋ ਲਾਰ ਤਹਾਨੇ ਬਰੋ ਰਾਜਮਾਨੇ ਕਹੋ ਅਰਗਨੇ ਹੜੀ ਛਾਤੇ ਸੋ ਬਰੋ ਅਨਮੋਕ ਭਜੋ ਅਨ ਤੁਕ ਚਲੋ ਦੇਵ ਲੋਕੋ ਤਜੋ ਵੇਖ ਲੰਕਾ ਸਵਈ ਅਨੰਤ ਕਾ ਰੋਸ ਪ੍ਰਿਯਤ ਅਜ ਹੋ ਸਾਜਾ ਸ੍ਰੀ ਰਘੁਰਾਜ ਗੁਹਾਏ ਪ੍ਰਵਾਰ ਰੋਸ ਬੜੋ ਕਰ ਕੌਸ ਨਿਸੰਗ ਅਦ ਬੀਜ ਹੀ ਤੇ ਸਰਕਾਰ ਉਤਾਰੇ ਫੇਰ ਬੜੋ ਕਰ ਰੋਸ ਦੀਵਾਰ ਦਾ ਨਾ ਧਾਇਪ ਕਰ ਪਰੈ ਕਪ ਪੁੰਜ ਸਿੰਘਾਰੇ ਪਟ ਸਲੋਹ ਰਥੀ ਪਰ ਸੰਗੜੀਏ ਜੰਬੂਏ ਜਮਦਾੜ ਚਲਾਵੇ ਚਬੂਲਾ ਸਵਈਆ ਸ੍ਰੀ ਰਘੁਰਾਜ ਸਰਾਸਨ ਲੈ ਰਿਛ ਥਾਨ ਕਨੀ ਰਨ ਬਨ ਪ੍ਰਹਾਰੇ ਵੀਰਨ ਮਾਰ ਦੁਸਾਰ ਗਏ ਸਰ ਅੰਬਰ ਤੇ ਬਰਸੇ ਜਨ ਓਰੇ ਬਾਜ ਗਜੀ ਰਥ ਸਾਜ ਗਿਰੇ ਤਰ ਪਤਰ ਅਨੇਕ ਸੁਕੌਣ ਗਨਾਵੇ ਫਾਗਨ ਪੌਣ ਪ੍ਰਚੰਡ ਬਹੇ ਬਨ ਪਤਰਨ ਤੇ ਜਨ ਪਤਰ ਉਡਾਣੇ ਸਵਈਆ ਛੰਦ ਰੋਸ ਪ੍ਰਿਯੋ ਰਣਮੋ ਰਘੁਨਾਥ ਸੋ ਰਾਵਣ ਕੋ ਬਨ ਪ੍ਰਹਾਰੇ ਸਰੌਣਤ ਨੈਕ ਲਗਿਓ ਤਿਨਕੇ ਤਨ ਫੁਰ ਜਿਰੈ ਤਨ ਪਾਰ ਪਧਾਰੇ ਬਾਜ ਗਜੀ ਰਥ ਰਾਜ ਰਥੀ ਰਣ ਭੂਮ ਗਿਰੇ ਭਾਨ ਸਿੰਘਾਰੇ ਜਨ ਪਸੰਦ ਕੇ ਅੰਤ ਸਮੈ ਕਦਲੀ ਦਲ ਪੌਣ ਪ੍ਰਚੰਡ ਉਖਾਰੇ ਆਏ ਪਰੇ ਕਰ ਕੋਪ ਨੇਚਰ ਹੈ ਤਿਨਕੇ ਜੀ ਅਰੋ ਜਗਿਓ ਕਿਲਕਾਰ ਪੁਕਾਰ ਪਰੇ ਚੌਂਘਾਰਨ ਚਾੜ ਹਤੀ ਨੈ ਏਕ ਪਗਿਓ ਗੈ ਬਾਨ ਕਮਾਨ ਗਦਾਵੜ ਜੀ ਉੱਤੇ ਤਲ ਰਾਵਣ ਕੋ ਮਿਗਿਓ ਪਾਠ ਜੂਝ ਅਰੂਜ ਗਿਰੇ ਧਾਰਣੀ ਦੇਜ ਰਾਜ ਭਰਮਿਓ ਸਿਵ ਧਿਆਨ ਡਿਗਿਓ ਜੂਜ ਅਰੂਜ ਗਿਰੇ ਭਟਵਾ ਤਾਨ ਘਾਇਨ ਘਾਏ ਘਨੇ ਪਿਵਰਾਨੇ ਜੰਬੁਕ ਗ੍ਰਿਧ ਪਿਸਾਚ ਨਿਸਾਚਰ ਫੂਰ ਫਿਰੇ ਰਣਮੋ ਰਹਿਸਾ ਨੇ ਕਾਂ ਬਟੀ ਸੋ ਦਿਸਾ ਬਿਦਸਾ ਦੇਖ ਪਾਲਣ ਫੇਰ ਪ੍ਰਲੈ ਘਨਮਾ ਨੇ ਪੂਮ ਕਾਸ ਉਦਾਸ ਪਏ ਗਨ ਦੇਵ ਦੇਵ ਰਮੇ ਪਹਿਰਾਣੇ ਰਾਮ ਰੋਸ ਪ੍ਰਿਯ ਰਣਮਰ ਰੇਸ ਸਾਸਰ ਓ ਪ੍ਰਭ ਪ੍ਰਹਾਰੇ ਪੂਮ ਕਾਲ ਦਿਸਾ ਬਿਦਸਾ ਸਭ ਔਰ ਰੁਕੇ ਨੇ ਜਾਤ ਨਿਹਾਰੇ ਸ੍ਰੀ ਰਘੁਰਾਜ ਰਾਸਨ ਲੈ ਸ਼ਿਨਮਾ ਸ਼ੁਭਕੈ ਸਰਪੁੰਜ ਨਿਵਾਰੇ ਜਾਨਕ ਭਾਨ ਉਦੈ ਨਿਸਕਾਉ ਲੱਖ ਕੈ ਸਭ ਹੀ ਤਮ ਤੇਜ ਵਧਾਰੇ ਰੋਸ ਪਰੇ ਰਣਮੋ ਰਘੁਨਾਥ ਕਮਾਨ ਲੈ ਹਾਥ ਬਾਨ ਅਨੇਕ ਜਲਾਏ ਬਾਜ ਗਜੀ ਗਜ ਰਾਜ ਘਨੇ ਰਥ ਰਾਜ ਬਨੇ ਕਰ ਰੋਸ ਉਡਾਏ ਜੇ ਦੁਖ ਤੇ ਕਟੇ ਸੀਗੇ ਹਿਤ ਤੇ ਰਣ ਆਜ ਪ੍ਰਤਾਪ ਦਿਖਾਏ ਰਾਜੀਵ ਲੋਚਨ ਰਾਮ ਕੁਮਾਰ ਘਨੋਰਨ ਕਾਰ ਘਨੇ ਕਰਕਾਏ ਰਾਮ ਰੋਸ ਪ੍ਰਯੋਗ ਕਰ ਜੀਓ ਰਣ ਮੋ ਲੈ ਕੇ ਸਭ ਸਹਿਨ ਪਜਾਨੀਓ ਆਪੀ ਹਾਕ ਹਥਿਆਰ ਹਠੀ ਗਏ ਸ੍ਰੀ ਰਘੁਨੰਦਨ ਕੋ ਰੰਠਾਨੀਓ ਚਾਪ ਕੁਮਾਰ ਕੁਦਾਏ ਤੁਰੰਗਾ ਜਾਏ ਪ੍ਰਯੋਗ ਜਿਤਰਾਸਨ ਮਾਨੀਓ ਬਨ ਤੇ ਬੇਦ ਬਾਹਣ ਤੇ ਮਨ ਮਾਰਤ ਕੋ ਰਥ ਸ਼ੋਰ ਸਿਧਾਨੀਓ ਸ੍ਰੀ ਰਘੁਨੰਦਨ ਕੀ ਭੁਜਤੇ ਜਬ ਸ਼ੋਰ ਸਰਾਸਨ ਬਾਨ ਉਡਾਨੇ ਭੂਮਿਕਾਤ ਪਤਾਲ ਜੋ ਉੱਚਾ ਕਪੂਰ ਰਹੇ ਨਹੀਂ ਜਾਤ ਪਛਾਣੇ ਤੋਰ ਸੁਨਾ ਸੁਬਾਨ ਕੇ ਤਨ ਆਹ ਕਰੀ ਨਹੀਂ ਪਾਰ ਪੁਰਾਣੇ ਛੇਦ ਕਰੋਟਨ ਓਟਨ ਕੋਟ ਅਟਾਨ ਮੋ ਜਾਨਕੀ ਬਾਨ ਪਛਾਣੇ ਸ੍ਰੀ ਅਸੁਰਾਰਦਨ ਕੇ ਜਰ ਕੋ ਜਿਨ ਏਕ ਹੀ ਬਾਨ ਵਿਖੈ ਤਨ ਚਾਖਿਓ ਪਹਾਜ ਸਕਿਓ ਨੇ ਭੇਓ ਹਟ ਗਏ ਪੜ ਏਕ ਹੀ ਘਾਇਤ ਰਾਬਰ ਰਾਖਿਓ ਛੇਦ ਸੁਨਾ ਸੁਬਾਹਨ ਕੋ ਸਰ ਓਟਨ ਕੋਟ ਕਰੋਟਨ ਨਾਖਿਓ ਸਵਾਰ ਜਾਰ ਪਾਰ ਹਠੀ ਰਾਨ ਹਾਰ ਗਿਰੇ ਧਰ ਹਾਏ ਨਾ ਪਾਖਿਓ ਆਨ ਅਰੇ ਸੁ ਮਰੇ ਸਭ ਹੀ ਪੜ ਜੀਤ ਪਚੇ ਰਣ ਛਾੜ ਪਰਾਨੇ ਦੇਵ ਦੇਵਨ ਕੇ ਜਿਤਈਆ ਰਣ ਕੋਟ ਹਤੇ ਕਰ ਏਕ ਨ ਜਾਣੇ ਸ੍ਰੀ ਰਘੁਰਾਜ ਪਰਾਕਰਮ ਕੋ ਲਖ ਤੇਜ ਸਮੂਹ ਸਭੈ ਪਹਿਰਾਣੇ ਓਟਨ ਕੂਟ ਕਰੋਟਨ ਫਾਨ ਸੋ ਲੰਘੇ ਛਾੜ ਬਿਲੰਗ ਸਿਧਾਨੇ ਰਾਮ ਰੋਸ ਪ੍ਰਿਯੋ ਰਣ ਮੁਖੈ ਬੀ ਸੁਭਾਏ ਹਥਿਆਰ ਪ੍ਰਹਾਰੇ ਭੂਮਿਕਾਸ ਦਿਸਾ ਵਿਦਸਾ ਚੱਕ ਚਾਰ ਰੁਕੇ ਨਹੀਂ ਜਾਤ ਨਿਹਾਰੇ ਫੋਕਣ ਤੈ ਫਲ ਤੈ ਮਦ ਤੈ ਅਤ ਬਦਕੈ ਰਣ ਮੰਡਲ ਡਾਰੇ ਛਾਤਰ ਤੁਜਾ ਬਰਬਾਜ ਰਥੀ ਰਥ ਕਾਠ ਸਵੈ ਰਘੁਰਾਜ ਉਤਾਰੇ ਰਾਮਣ ਚੌਂਪ ਚਲਿਓ ਚਪਕੈ ਨਿਜਵਾਜ ਵਿਹੀਨ ਜਵੈ ਰਥ ਜਾਣਿਓ ਢਾਲ ਤ੍ਰਿਸੂਲ ਕਦਾ ਬਰਚੀ ਗੈ ਸ੍ਰੀ ਰਘੁਨੰਦਨ ਸੋ ਰਣ ਠਾਣਿਓ ਧਾਏ ਪਰਿਓ ਲਲਕਾਰ ਹਠੀ ਕਾ ਪੁੰਜਨ ਕੋ ਕਛ ਤ੍ਰਾਸਨਾ ਮਾਨਿਓ ਅੰਗਦ ਆਦ ਹਨਵੰਤ ਤੇ ਲੈ ਪਟ ਕੋਟ ਹੁਤੇ ਕਰ ਏਕ ਨਾ ਜਾਣਿਓ ਰਾਵਣ ਰਘੁਰਾਜ ਵੈ ਰਣ ਮੰਡਲ ਆਵਦ ਮਦ ਨਿਆਰਿਓ ਬੀ ਸਿਲਾ ਸਿਤ ਸਾਇਕ ਲੈ ਕਾਰ ਕੋਪ ਬਡੋ ਔਰ ਮਧ ਪ੍ਰਹਾਰਿਓ ਭੇਦ ਚਲੇ ਮਰਮ ਸਥਲ ਕੋ ਸਰ ਸ਼੍ਰੋਣ ਨਦੀ ਸਰ ਬੀਜ ਪਖਾਰਿਓ ਆਗੇ ਹੀ ਰੇਂਗ ਚਲਿਓ ਹੱਠ ਕੈ ਪਹਟ ਧਾਮ ਕੋ ਭੂਲ ਨਾ ਨਾਮ ਉਚਾਰੇ ਰਾਵਣ ਰੋਸ ਪਰਿਓ ਰਨ ਮੋ ਰਘੁਨਾਥ ਸੋ ਪਾਨ ਕੇ ਬੀਜ ਸਰਾਸਨ ਲੈ ਕੈ ਪਾਂਚਕ ਪਾਏ ਹਟਾਏ ਦਯੋ ਤੈ ਬੀਸੂ ਬਾਹੇ ਬਿਨਾ ਉਹ

ਕਾਟ ਦਏ ਸ਼ਿਵਲੋਕ ਪੱਠੈ ਕੈ ਸ਼੍ਰੀ ਰਘੁਰਾਜ ਬਰਿਓ ਸੀਅਕੋ ਬਹੁਰੋ ਜਨ ਜੋਧ ਸਵਯੰਬਰ ਜੈ ਕਹਿ ਇਤ ਸ੍ਰੀ ਬਚਿਤਨ ਨਾਟਕੇ ਰਾਮ ਅਵਤਾਰ ਦਾ ਸਿਰ

ਆਦਿ ਸਾਗਰ ਕੀ ਪੁਰੀ ਸਹਿਤ ਸਵਰ ਕੈ ਚੋ ਪਈ ਜਿਵੇਂ ਕਥਾ ਸੁਣਿਆ ਅਰਗਾਵੇ ਭਾਵ ਦੇ ਨਿਕਲ ਨਾ ਆਵੇ ਭਿਸ਼ਮਨ ਕੀ ਇਹ ਵਧ ਹੋਈ ਆਦਿ ਵਿਆਸ ਪੈ ਸਕਣ ਕੋਈ ਸੰਬਤ ਸਤਰੈ ਸਹਿਸ ਬਚਾਵਨ ਹਾਲ ਵਰਤੀ ਪ੍ਰਥਮ ਸਪਤਾਉਂਦਾ ਪ੍ਰਸਾਦ ਕਰ ਕਰਨ ਸੁਧਾਰਾ ਭੁੱਲ ਭਰੀ ਲਵਲੇ ਸੁਧਾਰਾ ਦੋਹਰਾ ਨੇਤਰ ਤੁੰਕੇ ਚਰਨਤਰ ਸਤਤਰਾਉ ਤੀਰਥ ਰੰਗ ਸ੍ਰੀ ਭਗਵਤ ਪੂਰਨ ਕੀ ਹੋ ਰਘਵਰ ਕਥਾ ਪ੍ਰਸੰਗ ਸਾਧ ਸਾਧ ਜਾਨੋ ਨਹੀਂ ਬਾਤ ਸਵਾਤ ਵਿਵਾਦ ਗ੍ਰੰਥ ਸਗਲ ਪੂਰਨ ਕੀ ਹੋ ਭਗਵਤ ਕਿਰਪਾ ਪ੍ਰਸਾਦ ਸਵਈਆ ਪਾਏ ਗਾਹੇ ਜਬ ਤੇ ਤੁਮਰੇ ਤਬ ਤੇ ਕੋ ਵਾਂਗ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤ ਏਕ ਨ ਮਾਨਿਓ ਸਿਮਰਤ ਸ਼ਾਸਤਰ ਵੇਦ ਸਵੈ ਭੇਦ ਕਹਿ ਅਮੇਕ ਨਾ ਜਾਣਿਓ ਸ਼੍ਰੀ ਅਸਪਾਨ

ਮਾਹੀ ਗਏ ਕੀ ਲਾਜ ਆਸ ਗੋਬਿੰਦ ਦਾਸ ਦੁਆਰ ਇਤ ਸ੍ਰੀ ਰਾਮਾਇਣ ਸਮਾਪਤ ਮਸਤਾ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਅਤਿ ਕ੍ਰਿਸ਼ਨਾ ਅਵਤਾਰ ਕੀ ਸਮ ਅਵਤਾਰ ਕਥਮ ਜਾਓ ਬਈ ਅਵਰਣੋ ਕ੍ਰਿਸ਼ਨਾ ਅਵਤਾਰੂ ਜੈ ਸਭਾਂਤ ਬਾਬ ਧਰਿਓ ਮਰਾਰੂ ਪਰਮ ਪਾਪ ਤੇ ਓਮ ਡਰਾਨੀ ਡਗਮਗਾਤ ਬਿਦ ਤੀਰਥ ਸਧਾਨੀ ਜਾਓ ਬਈ ਬ੍ਰਹਮਾ ਗਯੋ ਸ਼ੀਰ ਨਿਰਜਾ ਕਾਲ ਪ੍ਰਗ ਸਥਿਤੇ ਤਹਾਂ ਕਹੋ ਬਿਸ਼ਨ ਕਹਿ ਨਿਕਟ ਫਲਾਈ ਕਿਸ਼ਨ ਅਵਤਾਰ ਧਰੋ ਤੁਮ ਜਾਈ ਦੋਹਰਾ ਕਾਲ ਪੁਰਖ ਕੇ ਬਦਨ ਤੇ ਸੰਤਨ ਹਿਤ ਆਏ ਮਥੁਰਾ ਮੰਡਲ ਕੇ ਵਿਖੇ ਜਨਮ ਧਰਿਓ ਹਰ ਰਾਜੋ ਬਈ ਜੈ ਜੈ ਕ੍ਰਿਸ਼ਨ ਦਿਖਾਏ ਦਸਮ ਬੀਜ ਸਭ ਭਾਗ ਸੁਣਾਏ ਗਿਆਰੇ ਸਹਿਨ ਸਭ ਬਾਨਵੇ ਸ਼ੰਦਾ ਕਹਿ ਦਸਮਪੁਰ ਬੈਠ ਆਨੰਦਾ ਆਥ ਦੇਵੀ

ਜਿਮ ਬਾਗ ਸਮੁੰਦਰ ਵਿਖੇ ਤਰ ਹੁੰਦੋਰਾ ਰੇ ਮਨ ਭਜ ਤੂੰ ਸਾਰ ਦਾ ਅਣਗਣ ਗੁਣ ਹੈ ਜਾਹੇ ਰਚੋ ਗ੍ਰੰਥ ਐ ਭਾਗਵਤ ਜੋ ਵੈ ਕਿਰਪਾ ਕਰਾਇ ਕਵਿਤ ਸੰਕਟ ਹਰਨ ਸਭ ਸਿੱਧ ਕੀ ਕਰਨ ਚੰਡ ਤਾਰਨ ਤਾਰਨ ਸਰਨ ਲੋਚਨ ਵਿਸਾਲ ਹੈ ਆਦ ਜਾ ਕੇ ਆਹਮ ਹੈ ਅੰਤ ਕੋਨਾ ਪਾਰਾ ਵਾਰ ਸ਼ਰਨ ਉਬਾਰਨ ਕਰਨ ਪ੍ਰਤਪਾਲ ਹੈ ਅਸੁਰ ਸੰਘਾਰਨ ਅਨੇਕ ਦੁਖ ਜਾਰਨ ਸੋ ਪਤਿਤ ਉਧਾਰਨ ਛਡਾਏ ਜਮ ਜਾਲ ਹੈ ਦੇਵੀ ਵਰ ਲਾਇਕ ਸਬੁੱਧ ਹੂੰਕੀ ਦਾਇਕ ਸੁਦੇਵ ਵਰ ਪਾਇਕ ਬਣਾਵੇ ਗ੍ਰੰਥ ਹਾਲ ਦਵਈਆ ਆਦਰ ਸੁਤਾ ਹੂੰਕੀ ਜੋਤਨੀ ਅਮਹਿਕਾ ਸੁਰਕੀ ਮਮਤਾ ਫੁਣ ਜੋ ਇੰਦਰ ਕੁਰਾਜੇ ਕੀ ਦਵਈਆ ਕਰਤਾ ਪਤ ਸੁੰਭੈ ਦੋ ਜੋ ਜਪ ਕਹਿ ਸੇਵ ਕਰੈ ਬਰ ਕੋ ਸੋ ਲੈ ਮਨਿਛਤ ਸੋ ਲੋਕ ਵਿਖੈ ਉਹ ਕੀ ਸਮ ਤੁਲਦਾ ਗਰੀਬ ਨਿਵਾਜ ਨਾ ਦੂਸਰ ਕੋ ਇਤ ਸ਼੍ਰੀ ਦੇਵੀ ਜੂ ਕੀ ਉਸਤ ਸਮਾਪਤ

ਤੂੰ ਹੀ ਅਸਤਰੀ ਸ਼ਸਤਰਨੀ ਆਪ ਰੂਪਾ, ਤੂੰ ਹੀ ਅੰਬਿਕਾ ਜਮਹੰਤੀ ਅਨੁਪਾ, ਤੂੰ ਹੀ ਅੰਬਿਕਾ ਸੀਤਲਾ ਤੋਤਲਾ ਹੈ, ਪ੍ਰਥਵੀ ਭੂਮਾ ਕਾ ਸਾਈਂ ਕੀਆ ਹੈ, ਤੂੰ ਹੀ ਮੁੰਡ ਮਰਦੀ ਕੁਪਰਦੀ ਭਵਾਨੀ, ਤੂੰ ਹੀ ਕਾਲਕਾ ਜਲ ਪਰਾਲਤਾਨੀ, ਮਹਾਂ ਯੋਗ ਮਾਇਆ, ਤੂੰ ਹੀ ਈਸ਼ਵਰੀ ਹੈ, ਤੂੰ ਹੀ ਤੇਜ ਅਕਾਲ ਸੰਭਵ ਮਈ ਹੈ, ਤੂੰ ਹੀ ਰਿਸ਼ਟਨੀ ਪੁਸ਼ਟਨੀ ਯੋਗ ਮਾਇਆ, ਤੂੰ ਹੀ ਮੋਹ ਸੋ ਚੌਦਹੂੰ ਲੋਕ ਛਾਇਆ, ਤੂੰ ਹੀ ਸੁਮਨ ਹੈ ਸੁਮਹੰਤੀ ਭਵਾਨੀ, ਤੂੰ ਹੀ ਚੌਦਹੂੰ ਲੋਕ ਕੀ ਜੋਤ ਜਾਨੀ, ਤੂੰ ਹੀ ਰਿਸ਼ਟਨੀ ਪੁਸ਼ਟਨੀ ਸ਼ਸਤਰਨੀ ਹੈ, ਤੂੰ ਹੀ ਕਸ਼ਟਨੀ ਹਰਤਣੀ ਅਸਤਰਨੀ ਹੈ, ਤੂੰ ਹੀ ਯੋਗ ਮਾਇਆ, ਤੂੰ ਹੀ ਬਾਗਬਾਨੀ, ਤੂੰ ਹੀ ਅੰਬਿਕਾ ਜੰਬਹਾ ਰਾਜਧਾਨੀ, ਮਾਂ ਯੋਗ ਮਾਇਆ ਮਾਂ ਰਾਜਧਾਨੀ, ਪਵੀ ਭਾਵਨੀ ਭੂਤ ਭਵਿੰਗ ਭਵਾਨੀ, ਚਰੀ ਆਚਰਣੀ ਖੇਚਣੀ ਭੂਪਣੀ ਹੈ, ਮਾਂ ਬਾਹਣੀ ਆਪਣੀ ਰੂਪਣੀ ਹੈ, ਮਾਂ ਭੈਰਵੀ ਭੂਤਨੇ ਸ੍ਰੀ ਭਵਾਨੀ, ਪਵੀ ਭਾਵਨੀ ਭਵਿੰਗ ਅਲੀ ਗੁਰਬਾਣੀ, ਅਜਾ ਜਯਾ ਅਜਯਾ ਹਿੰਗੁਲਾ ਪਿੰਗੁਲਾ, ਇਸ ਵਾ ਸੀਤਲਾ ਮੰਗਲਾ ਤੋਤਲਾ ਹੈ, ਤੂੰ ਹੀ ਅਛਰਾ ਪੱਛਰਾ ਬੁੱਧ ਬਿਰਦਿਆ, ਤੂੰ ਹੀ ਭੈਰਵੀ ਭੂਪਣੀ ਸੁੱਧ ਸਿੱਧਿਆ, ਮਾਂ ਬਾਹਣੀ ਅਸਤਰਣੀ ਸ਼ਸਤਰਧਾਰੀ, ਤੂੰ ਹੀ ਤੇਰੇ ਦਰਬਾਰ ਕਾਤੀ ਕਟਾਰੀ, ਤੂੰ ਹੀ ਰਾਜ ਸੀ ਸਾਤਕੀ ਤਾਮਸੀ, ਤੂੰ ਹੀ ਬਾਲਕਾ ਬ੍ਰਿਧਨੀ ਅਜੁਆ ਹੈ, ਤੂੰ ਹੀ ਦਾਨਵੀ ਦੇਵਣੀ ਜਾਚਨੀ ਹੈ, ਤੂੰ ਹੀ ਇੰਦਰਣੀ ਕੱਛਣੀ, ਤੂੰ ਹੀ ਕਿੰਨਰਣੀ ਮੱਛਣੀ ਕੱਛਣੀ ਹੈ, ਤੂੰ ਹੀ ਦੇਵਤੇ ਸੇਸਣੀ ਦਾਨਵੇਸਾ ਸਰੈ ਪਿਸ਼ਟਣੀ ਹੈ, ਤੂੰ ਹੀ ਅਸਤਰ ਪੇਹਾ, ਤੂੰ ਹੀ ਰਾਜ ਰਾਜੇਸ਼ਵਰੀ ਯੋਗ ਮਾਇਆ ਮਾਂ ਮੋਹ ਸੋ ਚੌਦੋਂ ਲੋਕ ਛਾਇਆ, ਤੂੰ ਹੀ ਬ੍ਰਾਹਮੀ ਬੈਸਨਵੀ ਸ਼੍ਰੀ ਭਵਾਨੀ, ਤੂੰ ਹੀ ਬਾਸਵੀ ਈਸ਼ਵਰੀ ਕਰਤਕਿਆਨੀ, ਤੂੰ ਹੀ ਅਮਕਾ ਦੁਸ਼ਟ ਮੰਡਮਾਲੀ, ਤੂੰ ਹੀ ਕਸ਼ਟ ਹੰਤੀ ਕਿਰਪਾ ਕਿਰਪਾਲੀ, ਤੂੰ ਹੀ ਬ੍ਰਾਹਣੀ ਹੋਏ ਹਿਰੰਗਨਾਸ਼ ਮਾਰਿਓ, ਹਿਰੰਗਨਾਸ਼ ਸਿੰਘਣੀ ਹੋਏ ਪਿਛਾਰਿਓ, ਤੁਮੀ ਪਾਵਨੀ ਹੋਏ ਤਿੰਨੋ ਲੋਕ ਮਾਪੇ, ਤੁਮੀ ਦੇਵਦਾਨੋ ਕੀ ਜਛ ਥਾਪੇ, ਤੁਮੀ ਰਾਮ ਹੋਏ ਕਹਿ ਦਸਾ ਗਰੀਬ ਖੰਡਿਓ, ਤੁਮੀ ਕ੍ਰਿਸ਼ਨ ਹੋਏ ਕੰਸ ਕੇ ਸੀ ਬਿਹੰਡਿਓ, ਤੁਮੀ ਜਾਲਪਾ ਹੋਏ ਬਿੜਾ ਲਾ ਛਕਾਇਓ, ਤੁਮੀ ਸੁੰਭ ਨੈ ਸੁੰਭਦਾਨੋ ਖਪਾਇਓ, ਦੋਹਰਾ ਦਾਸ ਜਾਨ ਕਰਦਾਸ ਪਰ ਕੀ ਜੈ ਕਿਰਪਾ, ਪਰ ਆਪ ਹੱਥੈ ਰਾਖਵੇ ਮਨ ਕਰਮ ਬਚਨ ਵਿਚਾਰ ਚੌ ਪਈ, ਮੈਂ ਨਾ ਗਣੇਸ਼ ਪ੍ਰਥਮ ਬਣਾਉ, ਕਿਸ਼ਨ ਬਿਸ਼ਨ ਕਬੂ ਨੇ ਤਿਆਉ, ਕਾਨ ਸੁਨੇ ਪਹਿਚਾਨ ਨਾ ਤਿਨ ਸੋ, ਲਿਵਲਾ ਕੀ ਮੋਰੀ ਭਗਨ ਸੋ, ਮਾਂ ਕਾਲ ਰਖਵਾਰ ਹਮਾਰੋ, ਮਾਂ ਲੋ ਮੈਂ ਕਿੰਗ ਕਰਦਾਰੋ, ਆਪਣਾ ਜਾਨ ਕਰੋ ਰਖਵਾਰ, ਬਾਂ ਗਹੀ ਕੀ ਰਾਜ ਵਿਚਾਰ, ਆਪਣਾ ਜਾਨ ਮਜੈਪੁਰ ਵਰਜੀਆ, ਚੁਣ ਚੁਣ ਸਤਰ ਮਾਰੇ ਮਰੀਆ, ਦੇਖ ਦੇਖ ਜਗ ਮੈਂ ਦੂ ਚਲੈ, ਰਾਖ ਆਪ ਮੋਏ ਅਵਰ ਨਦ ਲੈ, ਤੁਮ ਅਮ ਕਰੋ ਸਦਾ ਵਰਤਬਾਰਾ, ਤੁਮ ਸਾਹਿਬ ਮੈਂ ਦਾਸ ਦਿਆਰਾ, ਜਾਨ ਆਪਣਾ ਮੁਜੈ ਨਿਵਾਜ, ਆਪ ਕਰੋ ਹਮਰੇ ਸਿਫਕਾ, ਤੁਮੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ, ਦਾਸ ਜਾਨ ਕਰ ਕਿਰਪਾ ਕਰੋ, ਮੋਏ ਹਰ ਪ੍ਰਾ ਮੈਂ ਆਣ ਦੁਆਰ ਦੋਏ, ਆਪਣਾ ਜਾਨ ਕਰੋ ਪ੍ਰਤਪਾਰਾ, ਤੁਮ ਸਾਹਿਬ ਮੈਂ ਕਿੰਕਰ ਥਾਰਾ, ਦਾਸ ਜਾਣਦਾ ਹਾਥ ਬਾਰ, ਹਮਰੇ ਸਭ ਬੈਰੀਣ ਸੰਗਾਰੋ, ਪ੍ਰਥਮ ਧਰੋ ਭਗਵਤ ਕੋ ਧਿਆਨਾ ਬਾਹਰ ਕਰੋ, ਕਵਿਤਾ ਬਿੰਦ ਨਾਨਕ ਕ੍ਰਿਸ਼ਨ ਜਿਦਾ ਮੱਥੇ ਦੁਰਚਾਰ, ਚੂਕ ਹੋਏ ਕਮਲਿਓ ਸੁਧਾਰੋ, ਹੇਤ ਸ੍ਰੀ ਦੇਵੀ ਉਸ ਤਸਮਾਪਤ।

ਦਾਤਰ ਜੋ ਦਿਨ ਰਹਿਣ ਰਟੇ ਸੋ ਬਿਹੰਗ ਬੁੜੈਤਨ ਪੰਥ ਲਗਾਏ ਸਿਆਮ ਬਣੈ ਸੰਸਬੈ ਬਿਨ ਪ੍ਰੇਮ ਕਹੂੰ ਬ੍ਰਿਜ ਨਾਥ ਰਿਝਾਏ ਲਾਲਚ ਜੋ ਧਨ ਕੇ ਕਿਨ ਹੋ ਜੋ ਪੈ ਗਾਏ ਭਲੈ ਪ੍ਰਭ ਗੀਤ ਸੁਣਾਇਓ ਨਾਚ ਨੱਚਿਓ ਨਾ ਖਚਿਓ ਤੈ ਮੈਂ ਹਰ ਲੋਕ ਅਲੋਕ ਪੈਣ ਨਾ ਪਾਇਓ ਹਾਸ ਕਰਿਓ ਜਗ ਮੈਂ ਆਪਣੋ ਸੁਪਨੇ ਹੂੰ ਨਾ ਗਿਆਨ ਕੋ ਤਦ ਜਨਾਇਓ ਪ੍ਰੇਮ ਬਿਨਾ ਕਬ ਸਿਆਮ ਭਨੈ ਕਰ ਕਾਹੂੰ ਕਿ ਮੈਂ ਬ੍ਰਿਜ ਨਾਇਕ ਆਇਓ ਹਾਰ ਚਲੇ ਗ੍ਰਹਿ ਆਪਣੇ ਕਉ ਬਨਮੋ ਬਹੁਤੋ ਤਿੰਨ ਧਿਆਨ ਲਗਾਏ ਸਿੱਧ ਸਮਾਧ ਗਾਤ ਕਾ ਮੋਨ ਖੋਜ ਰਹੇ ਹਰ ਹਾਥ ਨਾ ਆਏ ਸਿਆਮ ਭਨੈ ਸਭ ਵੇਦ ਕਤੇ ਬਨ ਸੰਤਨ ਕੇ ਮਤੀਆਂ ਠਹਿਰਾਏ ਭਗਤ ਹੈ ਕਬ ਸੰਤ ਨੂੰ ਜੈ ਪ੍ਰੇਮ ਕੀਏ ਤਿੰਨ ਸ਼੍ਰੀਪਤ ਪਾਏ ਸਵਈਆ ਛਤਰੀ ਕੋ ਪੂਤ ਹਉ ਬਾਮਨ ਕੋ ਨਹਿ ਕਹਿ ਤਪ ਆਵਤ ਹੈ ਜੋ ਕਰੋ

ਸਵਈਆ ਸ਼ਾਨਦਾਰ ਪਾਪ ਸਮੂਹ ਬਿਨਾਸਨ ਕਾ ਕਲ ਕੀ ਅਵਤਾਰ ਕਹਾ ਵਹਿੰਗੇ ਤੁਰ ਕੱਛ ਤੁਰੰਗ ਸਪਸ਼ ਬੜੋ ਕਲ ਕਾੜ ਕਿਰਪਾਨ ਕਪਾ ਵਹਿੰਗ ਨਿਕਸੈ ਜਿਮਕੇ ਹਰ ਪਰਬਤੇ ਤਾ ਸੋਭ ਜਵਾਲੇ ਪਾ ਵਹਿੰਗੇ ਭਲ ਭਾਗ ਪਿਆ ਸੰਭਲ ਕੇ ਹਰ ਜੂ ਹਰ ਮੰਦਰ ਆ ਵਹਿੰਗੇ ਰੂਪ ਅਨੂਪ ਸਰੂਪ ਮਾ ਅਲਖ ਦੇਵ ਦੇਵ ਲਜਾ ਵਹਿੰਗੇ ਅਰ ਮਾਰ ਸੁਧਾਰ ਕੇ ਟਾਰਕ ਅਨੁਭਵਰੂ ਕਲ ਧਰਮ ਚਲਾ ਵਹਿੰਗੇ ਸਭ ਸਾਧ ਉਭਾਰ ਲਹਿ ਕਰਦਾ ਦੁਖ ਆਂਚ ਨ ਲਗਨ ਪਾਵੇਂਗੇ ਪਲ ਭਾਗ ਪਿਆ ਸੰਭਲ ਕੇ ਹਰਜੂ ਹਰ ਮੰਦਰ ਆਵੇਂਗੇ ਦਾਨਵ ਮਾਰ ਅਪਾਰ ਵੜੇ ਰਣਜੀਤ ਨਿਸ਼ਾਨ ਵਜਾਵੇਂਗੇ ਖਲਡਾਰ ਹਜ਼ਾਰ ਕਰੋੜ ਕਿਤੇ ਕਲਕੇ ਕਲ ਕ੍ਰਿਤ ਵਟਾਵੇਂਗੇ ਪ੍ਰਗਟ ਹੈ ਜਿਤ ਹੀ ਤੇ ਧਰਮ ਦਸਾ ਲਗ ਪਾਪਨ ਪੁੰਜ ਪਰਾਵੇਂਗੇ ਪਲ ਭਾਗ ਪਿਆ ਸੰਭਲ ਕੇ ਹਰਜੂ ਹਰ ਮੰਦਰ ਆਵੇਂਗੇ ਚੀਨ ਮਹਾ ਦਿਨ ਦਿਜ ਤੀਨ ਦਸਾ ਲਗ ਦੀਨ ਦਿਆਲ ਰਸਾ ਵੈਂਗੇ ਖੜਗ ਕਾਠ ਭੰਗ ਨਿਸੰਗ ਹਟੀ ਰਣ ਰੰਗ ਤੁਰੰਗ ਨਚਾ ਵੈਂਗ ਰਿਵਜੀਤ ਅਜੀਤ ਅਪੀਤ ਬੜੇ ਅਵਨੀ ਪਿਸ ਬਹਿ ਜਸ ਗਾਵੇਂਗੇ ਪਲ ਭਾਗ ਪਿਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆ ਵਹਿੰਗੇ ਸੇ ਸੁਰੇਸ਼ ਮਹੇਸ਼ ਗਣੇਸ਼ ਨਿਸ਼ੇਸ਼ ਭਲੇ ਤਸਕਾ ਵਹਿੰਗੇ ਗਣ ਭੂਤ ਪ੍ਰੇਤ ਪਸਾਜ ਵਰੀ ਜੈ ਸਦ ਨਦ ਸਨਾ ਪੈਂਗੇ ਨਰ ਨਰ ਤੁੰਬਰ ਕਿੰਨਰ ਜਛ ਸੋ ਬੀਨ ਪ੍ਰਬੀਨ ਬਜਾ ਵਹਿੰਗੇ ਪਲਭਾਗ ਪਿਆ ਸੰਭਲ ਕੇ ਹਰ ਜੀਵਨ ਮੰਦਰ ਆਵੇਂਗੇ ਤਾਲ ਮਿਰਦੰਗ ਮੁਚੰਗ ਪੰਗ ਸੁਰੰਗ ਸਿਨਾਦ ਸੁਨਾ ਵਹਿੰਗੇ ਡਫ ਬਾਰ ਤਰੰਗ ਰਬਾਬ ਤੁਰੀ ਰਣ ਸੰਖ ਅਸੰਖ ਬਜਾ ਵਹਿੰਗੇ ਗਣ ਦੁੰਦ ਬਢੋਲਨ ਘੋਰ ਕਨੀ ਸੁਨ ਸਤ੍ਰ ਸਵੈ ਮੁਰਛਾ ਵਹਿੰਗੇ ਪਲਭਾਗ ਪਿਆ ਸੰਭਲ ਕੇ ਹਰ ਜੀਵਨ ਮੰਦਰ ਆਵੇਂਗੇ ਤੀਰਥ ਫੰਕ ਮਾਨ ਸੁਰੰਗ ਦੁਰੰਗ ਨਿਖੰਗ ਸੁਹਾ ਵਹਿੰਗੇ ਬਰਛੀਅਰ ਬੈਰਖ ਬਾਣ ਤੁਜਾ ਪੜ ਬਾਤ ਲਗੇ ਫੈਰਾ ਵਹਿੰਗੇ ਗਣ ਜਚ ਭੁਜੰਗ ਸੁ ਕਿੰਨਰ ਸਿੱਧ ਪ੍ਰਸਿੱਧ ਸਵੈ ਜਸਗਾ ਵਹਿੰਗੇ ਪਲ ਭਾਗ ਪਿਆ ਸੰਭਲ ਕੇ ਹਰਜੂ ਹਰਮੰਦਰ ਆਵੇਂਗੇ ਕਾਂਚ ਕਿਰਪਾਨ ਕਮ ਕਟਾਰੀ ਕਮਾਨ ਸੁਰੰਗ ਨਿਖੰਗ ਛਕਾ ਵਹਿੰਗੇ ਬਰਛੀ ਅਰ ਟਹਾਲ ਕਦਾ ਬਰਸੋ ਕਰ ਸੂਲ ਤਰਸੂਲ ਪ੍ਰਵਾਵੇਂਗੇ ਅਧ ਕ੍ਰੋਧਤ ਵੈ ਰਣ ਮੂਰਧਨ ਮੋਹ ਸਰ ਓਗ ਪ੍ਰੋਗ ਚਲਾਵੇਂਗੇ ਪਲਭਾਗ ਪਿਆ ਸੰਭਲ ਕੇ ਹਰਜੂ ਹਰਮੰਦਰ ਆਵੇਂਗੇ ਤੇਜ ਪ੍ਰਚੰਡ ਅਖੰਡ ਮਾ ਸ਼ਬਦ ਦੁਰਚਨ ਦੇਖ ਪਰਾਵੇਂਗੇ ਜਿਮ ਪੌਣ ਪ੍ਰਚੰਡ ਬਹਿ ਪਤਵਾ ਸਭ ਆਪਣ ਹੀ ਉੜ ਜਾਵੇਂਗੇ ਬੜ ਹੈ ਜਿਤ ਹੀ ਤੇ ਧਰਮ ਦਿਸਾ ਕਹੂੰ ਪਾਪ ਨਾ ਢੂੰਡਤ ਪਾਵੇਂਗੇ ਪਲਭਾਗ ਪਿਆ ਸੰਭਲ ਕੇ ਹਰਜੂ ਹਰਮੰਦਰ ਆਵੇਂਗੇ ਛੂੜਤ ਮਾਨਕ ਮਾਨਣ ਕੇ ਰਣ ਛਾੜ ਭਟਵਾ ਪੈਰਾਵੇਂਗੇ ਗਣ ਵੀਰ ਬਿਤਾਲ ਕਰਾਲ ਪ੍ਰਭਾ ਰਣ ਮੂਰਧਨ ਮੱਧ ਸਵਾਵੇਂਗੇ ਗਣ ਸਿੱਧ ਪ੍ਰਸਿੱਧ ਸੁਨਿਧ ਸੁਨੈ ਕਰ ਉਚਾਈ ਕਹਿ ਕ੍ਰਿਸ਼ਨਾ ਵਹਿੰਗੇ ਪਲਭਾਗ ਪਿਆ ਸੰਭਲ ਕੇ ਹਰ ਜੂ ਹਰਮੰਦਰ ਆਵੇਂਗੇ ਰੂਪ ਅਨੂਪ ਸਰੂਪਾਂ ਰੰਗ ਦੇਖ ਅਨੰਗ ਲਜਾਵੇਂਗੇ ਪਵ ਭੂਤ ਭਵਿਖ ਭਵਾਨ ਸਦਾ ਸਭ ਠੌਰ ਸਭੈ ਠਹਿਰਾਵੇਂਗੇ ਪਵ ਭਾਰ ਪਾ ਨਿਵਾਰਨ ਕੋ ਕਲਕੀ ਅਵਤਾਰ ਗਾਵੇਂਗੇ ਪਲ ਭਾਗ ਪਿਆ ਇਹ ਸੰਭਲ ਕੇ ਹਰ ਜੂ ਹਰਮੰਦਰ ਆਵੇਂਗੇ ਭੂਮ ਕੋ ਭਾਰ ਉਤਾਰ ਬੜੇ ਬੜੀ ਆਸ਼ ਬੜੀ ਛਪਾਵੇਂਗੇ ਖਾਲ ਟਾਰ ਜੁਜਾਰ ਪਰਿਆਰ ਹਟੀ ਕਹਾਨ ਘੋਖਣ ਜੂ ਗਹਿਰਾਵੇਂਗੇ ਕਲ ਨਾਰਦ ਭੂਤ ਪਿਸਾਚ ਬਰੀ ਜੈ ਪਤ ਰਥ ਸੁਣਾਵੇਂਗੇ ਪਲਭਾਗ ਪਿਆ ਸੰਭਲ ਕੇ ਹਰਜੂ ਹਰਮੰਦਰ ਆਵੇਂਗੇ ਚਹਾਰ ਕਿਰਪਾਨ ਜੁਝਾਰ ਬੜੇ ਰਣ ਮੱਧ ਮਾ ਛਪਾਵੇਂਗੇ ਧਰ ਲੁੱਥ ਪਲੁੱਥ ਬਿਥਾਰ ਘਣੀ ਕਾਨਕੀ ਘੱਟ ਜਿਉਂ ਘਹਿਰਾਵੇਂਗੇ ਚਤਨਾਨ ਰੁੱਤ ਚਰਾ ਚੇ ਜੈ ਸਾਧ ਨਦ ਸੁਣਾਵੇਂਗੇ ਪਲਭਾਗ ਪਿਆ ਸੰਭਲ ਕੇ ਹਰਜੂ ਹਰਮੰਦਰ ਆਵੇਂਗੇ ਤਾਰ ਪ੍ਰਮਾਣ ਉਚਾਨ ਤੁਜਾ ਲਖ ਦੇਵ ਦੇਵ ਤਰਸਾਵੇਂਗੇ ਗਲ ਕੀ ਗਜ ਗਾਹ ਗਦਾ ਬਰਥੀ ਗਹਿ ਪਾਣ ਕਿਰਪਾਣ ਪ੍ਰਮਾਵੇਂਗੇ ਜਗ ਪਾਪ ਸਮੂਹ ਬਿਨਾਸਨ ਕਾਓ ਕਲ ਕੀ ਕਲ ਧਰਮ ਚਲਾਵੇਂਗੇ ਪਲਭਾਗ ਪਿਆ ਸੰਭਲ ਕੇ ਹਰਜੂ ਹਰਮੰਦਰ ਆਵੇਂਗੇ ਪਾਨ ਕਿਰਪਾਨ ਜਾਨ ਪੁਜਾ ਰਣ ਰੂਪ ਮਾਨ ਦਿਖਾਵੇਂਗੇ ਪ੍ਰਤਮਾਨ ਸੁਜਾਨ ਪ੍ਰਮਾਨ ਪ੍ਰਭਾ ਲਖ ਵਿਓਮ ਵਿਵਾਨ ਲਜਾਵੇਂਗੇ ਗਾਣ ਭੂਤ ਪਿਸਾਚ ਪ੍ਰੇਤ ਪਰੀ ਮਿਲ ਜੀਤ ਕਾ ਗੀਤ ਗਵਾਵੇਂਗੇ ਪਲਭਾਗ ਪਿਆ ਸੰਭਲ ਕੇ ਹਰਜੂ ਹਰਮੰਦਰ ਆਵੇਂਗੇ ਬਾਜਤ ਡੰਕ ਅਤੰਕ ਸਮੈ ਰਣ ਰੰਗ ਤੁਰੰਗ ਨਚਾ ਵਹਿੰਗੇ ਕਸਬਾਨ ਕਮਾਨ ਗਦਾ ਬਰਛੀ ਕਰ ਸੂਲ ਤ੍ਰਸੂਰ ਪ੍ਰਮਾ ਵਹਿੰਗੇ ਗਣ ਦੇਵ ਅਦੇਵ ਸਾਚ ਪਰੀ ਰਣ ਦੇਵ ਸਬੈ ਰਹਿਸਾ ਵਹਿੰਗੇ ਪਲ ਭਾਗ ਭਇਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆ ਵਹਿੰਗੇ ਸਿਰਖਿੰਡੀ ਛੰਦ ਵੱਜੇ ਨਾ ਸੁਰੰਗੀ ਧੱਗਾ ਘੋਰੀਆਂ ਨੱਚੇ ਜਾਣ ਫਿਰੰਗੀ ਵੱਜੇ ਘੁੰਗਰੂ ਗਦਾ ਤ੍ਰਿਸੂਲ ਨਿਖੰਗੀ ਝੂਲਣ ਬੈਰਖਾਂ ਸਾਵਣ ਜਾਣ ਤੰਗੀ ਕਠਾਂ ਡਰਾਵਣੀ ਬਾਣੇ ਅੰਗ ਪਜੰਗੀ ਸਾਵਲ ਸੋਹਣੇ ਤ੍ਰੈਸੈ ਹੱਥ ਤੰਗੀ ਘੰਡਾ ਧੂਹਿਆਂ ਤਾਜੀ ਪੌਰ ਪਿਲੰਗੀ ਛਾਲਾਂ ਪਾਈਆਂ ਭੰਗੀ ਜਾਣ ਭਿੜੰਗੀ ਨੱਚੇ ਦਾਇਰੀ ਵੱਜੇ ਨਾਥ ਸੁਰੰਗੀ ਅਣੀਆਂ ਜੁੱਟੀਆਂ ਪੈਰੇ ਧਾਰ ਪਵੰਗੀ ਫੌਜਾਂ ਚੀਰ ਕੈ ਉੱਠੇ ਛੈਲ ਛਲੰਗੀ ਛਾਲਾਂ ਪਾਈਆਂ

ਮੋਹ ਦੀ ਜੈ ਸਵਈਆ ਮੁੰਡ ਕੀ ਮਾਲਤ ਸਨ ਕੇ ਅੰਬਰ ਬਾਮ ਕਰਿਓ ਗਲ ਮੈਂ ਅਸ ਭਾਰੋ ਲੋਚਨ ਲਾਲ ਕਰਾਲ ਤਪੈ ਤੂੰ ਭਾਲ ਵਿਰਾਜਤ ਹੈ ਅੰਧਿਆਰ ਛੂਟੇ ਹੈ ਬਾਲ ਮਾਂ ਬਿਗਰਾਲ ਵਿਸ਼ਾਲ ਲਸੈ ਰਤ ਪੰਥ ਉਜਿਆਰਿਓ ਛੜ ਤਬ ਜਵਾਲ ਲਏ ਕਰ ਬਿਆਲ ਸੋ ਕਾਲ ਸਦਾ ਪ੍ਰਤਪਾਲ ਤਿਹਾਰੋ ਭਾਨ ਤੇ ਭਾਨ ਸੇ ਤੇਜ ਭਿਆਨਕ ਭੂਤਾ ਜਿ ਉਦਰ ਸੇ ਜਨਕੇਤਨ ਭਾਰੇ ਭਾਰੀ ਗੁਮਾਨ ਭਰੇ ਮਨ ਪੀਤਰ ਭਾਰ ਭਰੇ ਐਸੀ ਭਗਤਾਰੇ ਭਾਲਕ ਜਿਉਂ ਭਵਕੈ ਬਿਨ ਭੈਰਨ ਭੈਰਵ ਭੇਰ ਭਜਾਇ ਨਗਾਰੇ ਤੇ ਪੜ ਝੂਮ ਗਿਰੇ ਰਣ ਭੂਮ ਭਵਾਨੀ ਜੂਕੇ ਪਲਕਾਨ ਕੇ ਮਾਰੇ ਓਟ ਕਰੀ ਨੈ ਕੋਟ ਭਜਾਨ ਕੀ ਚੋਟ ਪਰੇ ਰਣ ਕੋਟ ਸੰਗਾਰੇ ਕੋਟਨ ਸੇ ਜਨਕੇਤਨ ਰਾਜਿਤ ਬਸ ਸਭ ਕਬ ਹੁਨੇ ਹਾਰੇ ਰੋਸ ਭਰੇ ਨਾ ਫਿਰੇ ਰਣ ਤੇ ਤਨ ਬੋਟਨ ਲੈ ਨਭ ਗੀਤ ਪਧਾਰੇ ਤੇ ਨਿਪ ਘੂਮ ਗਿਰੇ ਰਣ ਭੂਮ ਸੋ ਕਾਲੀ ਕੇ ਕੋਪ ਕਿਰਪਾਨ ਕੇ ਮਾਰੇ ਅੰਜਨ ਸੇ ਤਨ ਉਗਰ ਉਦਾਯੁਧ ਧੂਮਰੀ ਧੂਰ ਭਰੇ ਗਰਬੀਲੇ ਚੌਂਪ ਚੜੇ ਚਹੁ ਓਰਨ ਤੇ ਚਿਤ ਭੀਤਰ ਚੌਂਪ ਜਿਰੇ ਚੜਕੀਲੇ ਤਾਵਤ ਤੇ ਤੁਰਬਾ ਸੇ ਦਸੋ ਦੇਸ ਤੇ ਝਟ ਦੈ ਪਟਕੈ ਬਿਕਟੀਲੇ ਰੌਰ ਪਰੇਰਨ ਰਾਜੀਵ ਲੋਚਨ ਰੋਸ ਪਰੇਰਨ ਸਿੰਘ ਰਜੀਲੇ ਕੋਟਨ ਕੋਟ ਸੋ ਚੋਟ ਪਰੀ ਨੈ ਓਟ ਕਰੀ ਪਏ ਅੰਗ ਨ ਢੀਲੇ ਜੇ ਨੇ ਪਟੇ ਅਗਟੇ ਪਟਤੇ ਚਟ ਦੈ ਛਿਤ ਪੈ ਪਟਕੇ ਗਰਬੀਲੇ ਜੇ ਨਾ ਹਟੇ ਬੇਕਟੇ ਪਟਕਾਉ ਸੋ ਤੇ ਚਟ ਦੈ ਚਟਕੇ ਚਟਕੀਲੇ ਰੌਰ ਪਰੇਰਨ ਰਾਜੀਵ ਲੋਚਨ ਰੋਸ ਪਰੇਰਨ ਸਿੰਘ ਰਜੀਲੇ ਧੂਮਰੀ ਤੂਰ ਪਰੇ ਧੂਮਰੇ ਤਨ ਤਹਾਏ ਨਿਸਾਚਰ ਲੋਹ ਕਟੀਲੇ ਮਿਚਕ ਪੱਪਨ ਸੇ ਜਿਨਕੇ ਤਨ ਪਹੁੰਚ ਸਜੇ ਮਦਮਤ ਜਟੀਲੇ ਰਾਮ ਪਨਿਆਤ ਹੀ ਰੇਸ ਸੋ ਜਗਨਾਇਕ ਸੋ ਰਨ ਠਟੀਲੇ ਤੇ ਝਟ ਦੈ ਪਟਕੈ ਛਿਤ ਪੈ ਰਨ ਰੌਰ ਪਰੇ ਰਣ ਸਿੰਘ ਰਜੀਲੇ ਬਾਜ ਤਰ ਡੰਗ ਤੰਗ ਸਮੈ ਲਗਦਨ ਵੰਕ ਬੜੇ ਗਰਬੀਲੇ ਛੂਟ ਦਵਾਨ ਕਮਾਨਨ ਕੇ ਤਨ ਕਹਿ ਨਾ ਭਾਏ ਤਿਨਕੇ ਤਨ ਢੀਲੇ ਤੇ ਜਗਮਾਤ ਚਿਤੈ ਚਪਕੈ ਝਟ ਦੈ ਚਿਤ ਪੈ ਝਟਕੇ ਚਟਕੀਲੇ ਰੌਰ ਪਰੇ ਰਣ ਰਾਜੀਵ ਲੋਚਨ ਰੋਸ ਪਰੇ ਰਣ ਸਿੰਘ ਰਜੀਲੇ ਜੰਗ ਜਰੇ ਰਣ ਰੰਗ ਸਮੈ ਅਰਧੰਗ ਕਰੇ ਪਣ ਕੁੜ ਤਸੀਲੇ ਰੁੰਡਨ ਮੁੰਡ ਪਿਥਾਰ ਕਨੇ ਹਰ ਕੋ ਪੈ ਰਾਵਤ ਹਾਰ ਛਪੀਲੇ ਧਾਵਤ ਹੈ ਤਿਥਹੀ ਤਿਥਹੀ ਅਰ ਭਾਤ ਚਲੇ ਕਿਤ ਹੀ ਕਰ ਹੀਲੇ ਰੌਰ ਪ੍ਰੇਰਨ ਰਾਜੀਵ ਲੋਚਨ ਰੋਸ ਪ੍ਰੇਰਨ ਸਿੰਘ ਰਜੀਲੇ ਸੁਮਨ ਸੁਮਤੇ ਆਦਿਕ ਸੂਰ ਸਵੈ ਉਮੜੇ ਕਰ ਕੋਪ ਅਖੰਡਾ ਕੌਜ ਕਿਰਪਾਨ ਕਮਾਨਨ ਬਾਨ ਕਸੇ ਕਰ ਧੋਪ ਫਰੀ ਅਰਖੰਡਾ ਖੰਡ ਪਏ ਜੋ ਖੰਡਲ ਤੇ ਨੈ ਜੀਤ ਫਿਰੇ ਬਸਦਾ ਨਵਖੰਡਾ ਤੇ ਜੁੱਤ ਕੋਪ ਗਿਰੇ ਬਿਨ ਓਪ ਕਿਰਪਾਨ ਕੇ ਕੀਨੇ ਕਈ ਕਟ ਖੰਡਾ ਤੋਟ ਕਿਸ਼ਾਨਦਾ ਜਬੀ ਕਲਕਾਰ ਕਿਰਪਾਨ ਗਈ ਨੈ ਮੋਤੇ ਪ੍ਰਭਾ ਤੇ ਜਾਤ ਗਹੀ ਤੈ ਤੇਜ ਲਖੇ ਪਾਟੀਓ ਪਟਕੇ ਮਨੋ ਸੂਰ ਚੜਿਓ ਉਡਸੇ ਸੜਕੇ ਕੋਪਕਾਲ ਕਿਰਪਾਨ ਕਰੰਗ ਕਹਿ ਦਲ ਦੈਤਨ ਬੀਜ ਬਰੀ ਗਹਿ ਕਹਿ ਘਟਕਾ ਇੱਕ ਬੀਜ ਸਭਾ ਹਨਾ ਤੁਮ ਤੇ ਨਹਿ ਵੀਰ ਬਲੀਗਨ ਹੰਸ ਬਈਆ ਮੰਦਰ ਤੂਰ ਮਿਰਦੰਗ ਮੁਚੰਗਨ ਕੀ ਤੁਨਕੈ ਲਲਕਾਰ ਭਰੇ ਅਰਮਾਨ ਭਰੇ ਮਿਲ ਆਨ ਅਰੇ ਨਗ ਮਾਨ ਪੁਛਾੜ ਕੇ ਪੈਕ ਡਰੇ ਤਿਨਕੇ ਜਨਮ ਜਦ ਪ੍ਰਾਣ ਹਰੇ ਨਾ ਮੁਰੇ ਤਬਲਾ ਹੈ ਭਾਂ ਦਰੇ ਦਸ ਕਉ ਕਰਕੇ ਨਾ ਚੱਲੇ ਡਰ ਕੈ ਲਰਕੈ ਮਰਕੈ ਪਵ ਸਿੰਧ ਤਰੇ ਜੇ ਨਾ ਮਿਟੇ ਬੈਕਟੇ ਪਟਕਾਉ ਸਭ ਸਭ ਸਭ ਕਮੂ ਨਾ ਪਚੇਲੇ ਤੇ ਗਰਜੇ ਜਬ ਹੀ ਰਣ ਮੈਂ ਗਨ ਭਾਜ ਚਲੇ ਬਿਨ ਆਪ ਅਕੇਲੇ ਤੇ ਕਪਕਾਲ ਕਟੇ ਝਟ ਦੈ ਕਦਲੀ ਬਣ ਜਿਉ ਧਰਦੀ ਪਰ ਮੇਲੇ ਸਰੌਣ ਰੰਗੀਨ ਭਏ ਪਟਮਾਨ ਫਾਗ ਸਮੈ ਸਭ ਚਾਚਰ ਖੇਲੇ ਦੋਰਾ ਚੜੀ ਚੰਡ ਕਾ ਚੰਡ ਵੈ ਤਪਤ ਕਾਮਰਸੇ ਨੈਨਾ ਮਤ ਪਹੀ ਮਦਰਾ ਬਏ ਵਕਤ ਅਟ ਪਟੇ ਬੈਨ ਸਵਈਆ ਸਭ ਸਤਰਨ ਕੋ ਹਨੋ ਸ਼ਿਨ ਮੈਂ ਸੋ ਕਹਿਓ ਬਚ ਕੋਪ ਕੀਓ ਮਨ ਮੈਂ ਤਰਵਾਰ ਸੰਭਾਰ ਮਾਂ ਬਲ ਧਾਰ ਤਵਾਏ ਕੈ ਸਿੰਘ ਧਸੀ ਰਨ ਮੈਂ ਜਗ ਮਾਤ ਕੇ ਆਯੁਧ ਹੱਥ ਮੈਂ ਚਮਕੈ ਐਸੇ ਦੈਤਨ ਕੀ ਗਨ ਮੈਂ ਲਭ ਕੈ ਝਪਕੈ ਬਨਵਾਲਨ ਕੀ ਦਮ ਕੈ ਮਨੋ ਭਾਰਤ ਕੇ ਬਨ ਮੈਂ ਕੋਪ ਅਖੰਡ ਕੈ ਚੰਡ ਪ੍ਰਚੰਡ ਮਿਆਨ ਤੇ ਕਾਟ ਕਿਰਪਾਨ ਗਈ ਦਲ ਦੇਵ ਆਉ ਤੈ ਦੈਤਨ ਕੀ ਪ੍ਰਤਨਾ ਲਖ ਤੇਕ ਛਟਾ ਛਬ ਰੀਜ ਰਹੀ ਸਿਰ ਚਿਛੁਰ ਕੇ ਭਾਂਤ ਭਰੀ ਨੇ ਮੋਤੇ ਪ੍ਰਭਾ ਤੇ ਜਾਤ ਕਹੀ ਰਿਪ ਮਾਰ ਕੈ ਫਾਰ ਪਹਾੜ ਸੇ ਬੈਰੀ ਪਤਾਰ ਲਗੇ ਤਲਵਾਰ ਬਈ ਦੋਰਾ ਤੁਪਕ ਤਪਰ ਬਰਛੀ ਬਿਸਖ ਅਸ ਅਰੇਕ ਚਮਕਾਹੇ ਪਤੁਜਾ ਪਤਕਾ ਫਰ ਹਰੈ ਭਾਨਾ ਹੇਰੇ ਜਾਏ ਰਣ ਮਾਰੂ ਵਾਜੇ ਕਨੇਕ ਗਗਨ ਗੀਤ ਮੰਡਰਾਏ ਛਟਪਟ ਦੈ ਚੋਧਾ ਵਿਕਟ ਝਟਪਟ ਕੜਕੜ ਜਾਹੇ ਅਨਕ ਤੂਰ ਭੇਰੀ ਪ੍ਰਣਵ ਗੋ ਮੁਖ ਅਨਿਕ ਮਿਰਦੰਗ ਸੰਖ ਬੇਨ ਬੀਨਾ ਬਜੀ ਮੁਰਦੀ ਮੁਰਜ ਮੁਚੰਗ ਨਾਦਨ ਫੀਰੀ ਕਾਂਦ ਰੇ ਦੁੰਦ ਬਜੇ ਅਨੇਕਾ ਸੁਨ ਮਾਰੂ ਕਾਤਰ ਭਰੇ ਰਣ ਤਾਜ ਫਿਰਿਓ ਨਾ ਏਕ
ਕਿਜ ਬਚਾਇ ਜੋਧਾ ਮੰਡੇ ਲਰੈ ਸਰੰਗ ਮਖਾਨ ਧੁਗ ਧੁਗ ਪਰੈ ਕਬੰਧ ਭੂਆ ਸੁਰਪੁਰ ਕਰੈ ਪਿਆਨ ਰਨ ਫਿਕਰਤ ਜੰਬਕ ਫਰੈ ਆਮਿਖ ਅਚਵਤ ਪ੍ਰੇਤ ਗੀਤ ਮਾਸ ਲੈ ਲੈ ਉਡੈ ਸੁਬਟ ਨਾ ਛਾੜੈ ਖੇਤ ਸਵਈਆ ਨਿਸ ਨਨਾਦ ਡੈ ਡੈ ਡਾਮਰ ਦੈ ਦੇ ਦਮਾਨ ਪਕਾਉ ਨਿਜ ਕਾਨੇ ਪੂਰ ਦਈ ਤਨ ਕਉ ਦਲ ਧਾਰਨ ਦੀ ਹੁਤੇ ਕਰ ਏਕ ਨ ਜਾਣੇ ਜਿਤ ਫਿਰੇ ਨਵ ਖੰਡਨ ਕਉ ਨਹਿ ਬਸ ਸਭ ਕਬ ਹੁੰਡਰ ਪਾਨੇ ਤੇ ਤੁਮ ਸੌ ਲਰਕੈ ਮਰਕੈ ਪਾਟਾ ਅੰਤ ਕੋ ਅੰਤ ਕੇ ਧਾਮ ਸਧਾਨੇ ਦੋਹਰਾ ਰਨ ਡਾਕਣ ਡੈਕਤ ਫਿਰਤ ਕਹਿਕਤ ਫਿਰਤ ਮਸਾਨ ਬਿਨ ਸੀਸਨ ਡੋਲਤ ਸੁਭਤ ਗਹਿ ਕਹਿ ਕਰਨ ਕਿਰਪਾਨ ਅਸ ਅਨੇਕ ਕਾਡੇ ਕਰਨ ਲਰੈ ਸੁਭਟ ਸਮਹਾਇ ਲਰ ਗਿਰ ਮਰ ਭੂ ਪਰ ਪਰੈ ਪਰੈ ਬ੍ਰੰਗਣ ਜਾਏ ਅਣ ਤਰਿਆ ਜੁਮ ਸਿੰਧ ਕੋ ਚਹਿਤ ਤਰਨ ਕਰ ਜਾਉ ਬਿਨ ਨੌਕਾ ਕੈਸੇ ਤਰੈ ਲਏ ਤਿਹਾਰੋ ਨਾ ਮੂਹ ਉਚਰੈ ਸਾਸਤ੍ਰ ਘੱਟ ਪਿੰਘ ਕਿਰਨ ਚੜ ਜਾਏ ਅੰਧ ਲਖੈ ਬਦਲੋ ਸੁਨੈ ਜਾਓ ਤੁਮ ਕਰੋ ਸਹਾਏ ਅਰ ਗਰਬ ਨਿਰਪਤਰੀਅਨ ਕੋ ਭੇਦ ਨ ਪਾਇਓ ਜਾਏ ਤਉ ਤਿਹਾਰੀ ਕਿਰਪਾ ਤੇ ਕਛ ਕਛ ਕਹੋ ਮਨਾਏ ਪ੍ਰਥਮ ਮਾਨ ਤੁਮ ਕਉ ਕਹਾਉ ਜਥਾ ਬਦਬਲ ਹੋਏ ਘੱਟ ਕਵਤਾ ਲਖ ਕਹਿ ਕਵੇ ਹਾਸ ਨ ਕਰਿਓ ਕੋਏ ਪ੍ਰਥਮ ਧਿਆਇ ਸ੍ਰੀ ਭਗਵਤੀ ਵਰਨਾ ਤ੍ਰਿਆ ਪ੍ਰਸੰਗ ਮੋਹ ਘਟ ਮੈਂ ਤੁਮ ਹੋਏ ਨਦੀ ਉਪਜਾਉ ਬਾਗ ਤਰੰਗ ਸਵਈਆ ਮੇਰ ਕੀਓ ਤ੍ਰਿਣ ਤੇ ਮੋਹਿ ਜਾਹੇ ਗਰੀਬ ਨਿਵਾਜ ਨਾ ਦੂਸਰ ਤੋਸੋ ਪੂਲ ਸ਼ਮੋ ਹਮਰੀ ਪ੍ਰਭ ਆਪ ਨਾ ਪੂਲ ਨਹਾਰ ਕਉ ਕੋ ਮੋਸੋ ਸੇਵ ਕਰੈ ਤੁਮਰੀ ਤਿਨਕੇ ਸ਼ਿਨ ਮੈਂ ਧਨ ਲਖ ਧਾਮ ਭਰੋਸੋ ਯਾ ਕਲ ਮੈਂ ਸਭਕਾਲ ਕਿਰਪਾਨ ਕੀ ਭਾਰੀ ਪੁਜਾਨ ਕੋ ਭਾਰੀ ਭਰੋਸਾ ਖੰਡ ਅਖੰਡ ਖੰਡ ਅਖੰਡਨ ਖੰਡ ਕੈ ਚੰਡ ਸੋ ਮੁੰਡ ਰਹਿ ਛਿਤ ਮੰਡਲ ਮਾਹੀ ਦੰਡ ਅਦੰਡਨ ਕਉ ਪੁਜ ਦੰਡਨ ਭਾਰੀ ਘਮੰਡ ਕੀ ਓ ਬਲਵਾਹੀ ਥਾਪ ਅਖੰਡਲ ਕਉ ਸੁਰ ਮੰਡਲ ਨਾਥ ਸੁਨਿਓ ਬ੍ਰਹਿਮੰਡ ਮਹਾਹੀ ਕਰੂਰ ਕੁਮੰਡਲ ਕੋ ਰਨ ਮੰਡਲ ਤੋ ਸਮ ਸੂਰ ਕੋ ਗਹੁ ਨਾਹੀ ਏਤ ਸ੍ਰੀ ਚਰਿਤ੍ਰ ਪਖਿਆ ਨੇ ਚੰਡੀ ਚਰਿਤ ਪ੍ਰਥਮ ਤਿਆਇ ਸਮਾਪਤ ਮਾਸ

ਅਰਧ ਸਹਿਸ ਫੁਨ ਤੀਨ ਕਹੀਜੈ ਭਾਦਵ ਸੁਦੀ ਅਸ਼ਟਮੀ ਰਵਿਵਾਰਾ ਤੀਰ ਸਤਦਰਾਉ ਗ੍ਰੰਥ ਸੁਧਾਰਾ ਸੰਬਤ ਸਤਰੈ ਸਹਿਸ ਭਣੀਜੈ ਅਰਧ ਸਹਿਸ ਫੁਨ ਤੀਨ ਕਹੀਜੈ ਭਾਦਵ ਸੁਦੀ ਅਸ਼ਟਮੀ ਰਵਿਵਾਰਾ ਤੀਰ ਸਤਦਰਾਉ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤ੍ਰੇ ਮੰਤਰੀ ਭੂਪ ਸੰਭ

ਸ਼੍ਰੀ ਵਾਹਿਗੁਰੂ ਜੀ ਅਰਦਾਸ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕਾਇ ਗੁਰੂ ਨਾਨਕ ਲਈ ਤਿਹਾਇ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰ ਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਇ, ਸ਼੍ਰੀ ਹਰਿ ਕ੍ਰਿਸ਼ਨ।

ਸਲੋਕ ਮਹੱਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਉਣੇ ਰਾਸ ਤਿਸੈ ਅਗੈ ਨਾਨਕਾ ਖਲੈ ਕੀਚੈ ਅਰਦਾਸ ਸਰਬੱਤ ਸਮੂਹ ਖਾਲਸਾ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਾਂ ਜਾਂ ਗੁਰ ਖਾਲਸਾ ਜੀ ਸਾਹਿਬ ਤਾਂ ਤਾਂ ਰਿਛਾ ਰਿਆਇਤ ਬਿਰਦ ਕੀ ਪੈਜ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕਾ ਮਨ ਨੀਵਾ ਮਤ ਉੱਚੀ ਮਤ ਪਤ ਕਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਏ ਖਾਲਸਾ ਜੀ ਕੀ ਦੇਖ ਦੇਖ ਫਤਿਹ ਚੌਂਕੀਆਂ ਝੰਡੇ ਬੁੰਗੇ ਜੁਗਾ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਖਾਲ

ਅਨੰਦਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖਤ ਕੈਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮੇ ਜੀ ਧਾਮਤਾਣ ਜੀ ਮੁਕਤਸਰ ਜੀ ਪੌਂਟੇ ਜੀ ਤਖਤ ਪਟਨਾ ਸਾਹਿਬ ਹਰਿਮੰਦਰ ਦਿੱਲੀ ਮੈਂ ਸ਼ੀਸ਼ਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸਤੋ ਝੰਡਿਆਂ ਜੀ ਕੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਬਿਭਾਰ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਣ ਜੀ ਰਣ ਮੋਚਣ ਜੀ ਨਾਨਕ ਮੱਤੇ ਜੀ ਤਿਲਗੰਜੀ ਜੀ ਨਾਨਕ ਚੀਰਾ ਜੀ ਸ਼ਿਕਾਰਕਾਰ ਜੀ ਹੀਰਾਕਾਰ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲ ਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਗੰਗਾ ਗੋਦਾਵਰੀ ਜੀ ਕੇ ਇਸ਼ਨਾਨ ਸਰਬੱਤ ਗੁਰਦੁਆਰਿਆਂ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆਂ ਨਿਸ਼ਾਨ ਸਾਹਿਬਾਂ ਸੰਜੁਗਤ ਤਖਤ ਸੱਚ ਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਬੋਲੋ ਜੀ ਬੋਲੋ ਜੀ ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਦੁਸਹਿਰੇ ਦੇ ਪਰਬ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਚਲੀ ਆ ਰਹੀ ਪੁਰਾਤਨ ਮਰਿਆਦਾ ਮੁਤਾਬਕ ਸ੍ਰੀ ਦੁਸਹਿਰਾ ਮਹਾਤਮ ਚੰਡੀ ਦੀ ਜੁੱਧਮਈ ਬਾਣੀ ਦਾ ਅੱਜ ਤੀਜੇ ਦਿਨ ਦੇ ਪਾਠਾਂ ਦੀ ਸਮਾਪਤੀ ਹੋਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਕਿਰਪਾ ਕਰੋ, ਪਾਠ ਕਰਦਿਆਂ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀਓ ਮਾਫ਼ੀ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਣਾ, ਬਾਣੀ ਸੱਚਖੰਡ ਮੈਂ ਪ੍ਰਵਾਨ ਕਰਨੀ, ਬਾਣੀ ਦਾ ਮਹਾਤਮ ਦਰ ਆਈਆਂ ਸੰਗਤਾਂ ਦੇ ਤਾਈਂ ਬਖਸ਼ਣਾ, ਸੰਗਤਾਂ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣਾ, ਹਰ ਮੈਦਾਨ ਫਤਿਹ ਕਰਨਾ ਜੀ। ਗੁਰੂ ਗਰੀਬ ਨਿਵਾਜ ਆਪ ਜੀ ਦੇ ਹਜ਼ੂਰ ਜਿਨ੍ਹਾਂ ਜਿਨ੍ਹਾਂ ਗੁਰਮੁਖ ਪਿਆਰਿਆਂ ਵੱਲੋਂ ਤਿਲ ਫੁੱਲ ਭੇਟਾ ਪ੍ਰਸ਼ਾਦ ਨਰੀਅਲ ਪ੍ਰਸ਼ਾਦ ਬੇਅੰਤ ਪ੍ਰਸ਼ਾਦ ਹਾਜ਼ਰ ਹੋਏ ਹਨ, ਜਾਣੀ ਜਾਣ ਸਤਿਗੁਰੂ ਜੀਓ ਸਮੂਹ ਸੰਗਤਾਂ ਦੀਆਂ ਸ਼ੁਭ ਮਨੋਕਾਮਨਾਵਾਂ ਪੂਰੀਆਂ ਕਰਨੀਆਂ, ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣਾ, ਕਾਲ ਕੰਟਕ ਦੂਰ ਕਰਨੇ ਯਾਤਰਾ ਸਫਲੀ ਕਰਨੀ,

ਲੱਕੜੀ ਜੀ ਮੈਂ

ਫਤਿਹ। ਖੁਸ਼ੀਆਂ ਦੇ ਜੈਕਾਰੇ ਗਜਾਵੇ, ਸੋਨਿਆ ਲੋ ਜਾਵੇ। ਸਤਿ ਸ੍ਰੀ ਅਕਾਲ, ਗੁਰਬਰ ਅਕਾਲ, ਦੇਗ ਤੇਗ ਫਤਿਹ, ਗੁਰੂ ਪੰਥ।

ਇਹੋ ਜਗ ਸੱਚੇ ਕਿਹਾ ਕੋਟੜੀ ਸੱਚੇ ਕਾ ਵਿਚਵਾ ਇੱਕ ਨਾ ਹੁਕਮ ਸਮਾਇਲ ਇੱਕ ਨਾ ਹੁਕਮ ਕਰੇ ਬਿਨਾ ਇੱਕ ਨਾ ਪਾਣੇ ਕਰੇ ਲੇਕਿਨ ਮਾਂ ਵਿੱਚ ਨਿਵਾਸ ਇਹ ਪਿਆ

0: ਸਲੋਕ ਮਹੱਲਾ ਪਹਿਲਾ ਬਿਸਮਾਦ ਨਾਦ ਬਿਸਮਾਦ ਵੇਦ ਬਿਸਮਾਦ ਬਿਸਮਾਦ ਭੇਦ ਬਿਸਮਾਦ ਬਿਸਮਾਦ ਰੰਗ ਬਿਸਮਾਦ ਨਾਗੇ ਫਿਰੇ ਜੰਤ ਬਿਸਮਾਦ ਪਾਉਣ ਸੁੰਦ ਪਾਣੀ ਬਿਸਮਦ ਨਿਖੜੇ ਬਿਡਾਣੀ ਬਿਸਮਾਦ ਧਰਤੀ ਬਿਸਮਾਦ ਖਾਣੀ ਬਿਸਮਾਦ ਸਾਧ ਲਗੇ ਪ੍ਰਾਣੀ ਬਿਸਮਾਦ ਸੰਜੋਗ ਬਿਸਮਾਦ ਵਿਜੋਗ ਬਿਸਮਾਦ ਪੁਖ ਬਿਸਮਾਦ ਭੋਗ
1: ਬਿਸਮਾਦ ਸਿਪਤ ਬਿਸਮਾਸਲਾ ਬਿਸਮਾਦ ਗੜ ਬਿਸਮਾਦ ਰਾ ਬਿਸਮਾਦ ਨੇੜੇ ਬਿਸਮਾਦ ਬਿਸਮਾਦ ਦੇ ਕੇ ਹਾਜ਼ਰਾ ਜੂਰ ਵਿਕ ਬਿਨਾ ਲਿਆ ਬਿਸਮਾਦ ਨਾਨਕ ਭਜਨ ਪੂਰੇ ਪਾਕ ਮਹੱਲਾ ਪਹਿਲਾ
2: ਕੁਦਰਤ ਦਿਸੇ ਕੁਦਰਤ ਸੁਣੀਏ ਕੁਦਰਤ ਬਹੁਤ ਸੁਖਸਾਰ ਕੁਦਰਤ ਪਾਤਾ ਲਿਆ ਕਾਸੇ ਕੁਦਰਤ ਸਰਵਾਕਾਰ ਕੁਦਰ ਵੇਦ ਪੁਰਾਣ ਕਤੇ ਬਾ ਕੁਦਰ ਸਰ ਵਿਚਾਰ ਕੁਦਰਤ ਖਾਣਾ ਪੀਣਾ ਪਹਿਣ ਕੁਦਰਤ ਸਰ ਪਿਆਰ ਕੁਦਰ ਜਾਤੀ ਜਿਨਸੀ

ਭਾਵਿਚ ਬਣੋ ਸਦਾ ਭਾਵਿਚ ਚੱਲੇ ਲਖ ਦਰਿਆ ਭਾਵਿਚ ਨੂੰ ਡੇਬੇ ਗਾਰ ਭਾਵਿਚ ਧਰਤੀ ਦੱਬੀ ਪਹਾੜ ਭਾਵਿਚ ਫਰੇ ਸਿਰ ਪਾਰ ਭਾਵਿਚ ਰਾਜਾ ਧਰਮ ਦੁਆਰ ਭਾਵਿਚ ਸੂਰਜ ਭਾਵਿਚੰਦ ਕਾਹੋ ਕਰੋੜੀ ਚਲਤ ਨਾਂਤ ਭਾਵਿਚ ਸਿੱਧ

ਹੋਲੀ ਨਜ਼ਰ ਕਰੀ ਜਾ ਆਪਣੀ ਤਾਂ ਨਦਰੀ ਸਤਿਗੁਰੂ ਪਾਇਓ ਜੀ ਬਹੁਤ ਜਨਮ ਭਰਮੀ ਆ ਤਾਂ ਸਤਿਗੁਰੂ ਸਭ ਸੁਣਾਇਆ ਸਤਿਗੁਰ ਜੋੜਦਾਤਾ ਕੋਨੇ ਸਭ ਸੁਣਿਓ ਲੋਕ ਸਭਾਇਆ ਸਤਿਗੁਰ ਨੇ ਸਿਪਾਇਆ ਜਿਹਨੇ ਚੁਆਪ ਗਵਾਇਆ ਜਿਨੀ ਸੱਚੋ ਸੱਚ ਬੁਝਾ

ਹਮ ਚ ਦਿੱਤਾ ਹਮ ਚ ਲਿਆ ਹਮ ਚ ਕੱਢਿਆ ਹਮ ਚ ਗਿਆ ਹਮ ਸੱਚਿਆਰ ਕੁੜੇ ਰਾਜ ਪਾਪਨ ਵਿਚਾਰ ਹਮ ਚ ਨਰਕ ਸੁਰਗ ਅਵਤਾਰ ਹਮ ਚਸਿਆ ਵਿੱਚ ਰੋਵੇ ਹਮ ਚ ਪਰੀਆਂ ਵਿੱਚ ਧੋਵੇ ਹਮ ਜਾਤ ਦਿਨ ਸਿੱਖੋਵੇ ਹਮ ਚ ਮੂਰਖ ਵਿਸਾ

ਹੋਲੀ ਸੱਚਾ ਸਾਹਿਬ ਇੱਕ ਤੂੰ ਜਿਨ ਸੱਚੋ ਸੱਚ ਵਰਤਾਇਆ, ਜਿਸ ਸੁਣਦੇ ਤਿਸ ਮਿਲੇ ਸਤਾ ਤਿੰਨੀ ਸੱਚ ਕਮਾਇਆ, ਸਤਿਗੁਰੂ ਮਿਲੇ ਸੱਚ ਪਾਇਆ, ਜਿਨ ਕੇ ਹਿਰਦੇ ਸੱਚ ਵਸਾਇਆ, ਮੂਰਖ ਸੱਚਣ ਜਾ

ਦਿਸਦਾ ਵੈ ਜੁਗਤ ਨਾ ਜਾਣੇ ਛੱਡ ਬਹਿ ਕਰਬਾ ਸਭ ਕੋ ਪੂਰਾ ਆਪੇ ਹੋਵੇ ਘਟਨਾ ਕੋਈ ਆਖੇ ਪਤ ਪਰਵਾਨਾ ਪਿੱਛੇ ਪਾਈਏ।

रंग किया कलमे बेद त्रवनुआ नौ खुदायन पया नील मत।